ਨਾਨਕ ਸੱਚੇ ਪਾਤਸ਼ਾਹ ਇੱਕ ਜੰਗਲ ਵਿੱਚੋਂ ਵਿਚਰ ਰਹੇ ਹਨ। ਅਕਾਲ ਪੁਰਖ ਦੀ ਕੁਦਰਤ ਨੂੰ ਤੱਕਦਿਆਂ ਸਾਹਿਬ ਜੀ ਮਰਦਾਨੇ ਨੂੰ ਪੁੱਛਣ ਲੱਗੇ, ਮਰਦਾਨਿਆ ਮੌਤ ਨੂੰ ਕਿਤਨੀ ਕੁ ਨੇੜੇ ਸਮਝਦਾ ਹੈ। ਮਰਦਾਨੇ ਨੇ ਆਖਿਆ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਅਸੀਂ ਅਲਪਗ ਜੀਵ ਹਾਂ, ਆਪ ਸਰਬ

ਗਰੀਬ ਨਿਵਾਜ ਦੋ ਪੈਰ ਦਿਨ ਦੇ ਬੀਤ ਚੁੱਕੇ ਹਨ, ਆਉਣ ਵਾਲੇ ਦੋ ਪੈਰ ਪਤਾ ਨਹੀਂ ਵੇਖਾਂਗਾ ਕਿ ਨਾ ਵੇਖਾਂਗਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਾ ਤੂੰ ਵੀ ਮੌਤ ਨੂੰ ਦੂਰ ਸਮਝਦਾ, ਮੌਤ ਇਤਨੀ ਦੂਰ ਨਹੀਂ ਹੈ। ਫਿਰ ਦੋਹਾਂ ਨੇ

ਆਪ ਕਿਰਪਾ ਕਰੋ, ਆਪ ਦੱਸੋ ਮੌਤ ਨੂੰ ਕਿਤਨੀ ਕੁ ਨੇੜੇ ਸਮਝਦੇ ਹੋ? ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਨਾਸਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਆਖਿਆ ਹਮ ਆਦਮੀ ਹਾਂ ਇੱਕ ਦਮੀ, ਦਮ ਆ ਗਿਆ ਤਾਂ ਆਦਮੀ, ਨਹੀਂ ਤੇ ਮਿੱਟੀ ਦੀ ਡੇਰੀ ਪਈ ਹੈ। ਇਤਨਾ ਕੋ ਹੀ ਮਨੁੱਖ ਦੀ ਹੋਂਦ ਹੈ ਕਿ ਇੱਕ ਗਿੱਠ ਔਰ ਚਾਰ ਉਂਗਲਾਂ ਸਵਾਸ ਮਨੁੱਖ ਦਾ ਬਾਹਰ ਆਉਂਦਾ, ਪਤਾ ਨਹੀਂ ਭਾਈ ਮੁੜੇਗਾ ਕਿ ਨਾ ਮੁੜੇਗਾ। ਇਹ ਇੱਕ ਅੱਖ ਦੇ ਪਲਕ ਵਿੱਚ ਪਾਣਾ ਵਰਤ ਸਕਦਾ ਹੈ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ ਬਈ ਇਸ ਜਲ ਦੇ ਬੁਦਬੁਦੇ ਦਾ ਕਿਤਨਾ ਕੁ ਹੈ ਜੀਵਨ, ਬਸ ਇਤਨਾ ਹੀ ਹੈ ਕਿ ਮੋਹਲਤ ਮੋਤ ਨਾ ਜਾਣਾ, ਪਲ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ। ਇਸ ਲਈ ਗੁਰੂ ਨਾਨਕ ਸੱਚੇ

ਦੋ ਸੋਨੇ ਦੇ ਪੈਸੇ ਦਿੱਤੇ, ਆਖਿਆ ਜਾ ਇੱਕ ਪੈਸੇ ਦਾ ਝੂਠ ਲੈ ਕੇ ਆ, ਇੱਕ ਪੈਸੇ ਦਾ ਸੱਚ ਲੈ ਕੇ ਆ। ਮਰਦਾਨਾ ਬਾਜ਼ਾਰ ਵਿੱਚ ਪੁੱਛਦਾ ਫਿਰਦਾ ਭਾਈ, ਇੱਕ ਪੈਸੇ ਦਾ ਸੱਚ ਚਾਹੀਦਾ ਤੇ ਇੱਕ ਪੈਸੇ ਦਾ ਝੂਠ ਚਾਹੀਦਾ। ਕਈ ਅਨਭੋਲ ਮਨੁੱਖ ਅਗਿਆਨੀ ਪੁਰਸ਼ ਮਾਹੌਲ ਵੀ ਕਰਦੇ ਹਨ ਭਾਈ, ਐਸੀ ਵਸਤੂ ਕਦੀ ਬਾਜ਼ਾਰਾਂ ਵਿੱਚ ਵਿਕੀਆਂ ਤੇ ਫਿਰ ਇਹ ਹੈ ਹੀ ਕੀ, ਝੂਠ ਕੀ ਹੈ ਤੇ ਸੱਚ ਕੀ ਹੈ ਇਹ ਕੌਣ ਦੱਸ ਸਕਦਾ। ਤਾਂ ਇੱਕ ਜਿਸ ਮਨੁੱਖ ਦੇ ਪੂਰਵਲੇ ਕਰਮ ਭਗਤੀ ਭਾਵ ਨਾਲ ਭਰਪੂਰ ਸਨ, ਇਸ ਦਾ ਨਾਮ ਸੀ ਮੂਲ ਚੰਦ। ਉਹਦੇ ਪਾਸ ਜਦੋਂ ਮਰਦਾਨਾ ਗਿਆ, ਆਖਿਆ ਕੀ ਚਾਹੀਦਾ, ਤਾਂ ਮਰਦਾਨੇ ਆਖਿਆ ਬਈ ਇੱਕ ਪੈਸੇ ਦਾ ਸੱਚ ਚਾਹੀਦਾ, ਇੱਕ ਪੈਸੇ ਦਾ ਝੂਠ ਚਾਹੀਦਾ। ਤਾਂ ਮੂਲ ਚੰਦ ਨੇ ਇੱਕ ਕਾਗਜ਼ ਤੇ ਲਿਖ ਦਿੱਤਾ, ਮਰਨਾ ਸੱਚ ਹੈ ਔਰ ਇੱਕ ਕਾਗਜ਼ ਤੇ ਲਿਖ ਦਿੱਤਾ, ਜਿਉਣਾ ਝੂਠ ਹੈ। ਜੇ ਕੋਈ ਕਹਿੰਦਾ ਮੈਂ ਸਦਾ ਰਹੀ ਸੰਸਾਰ ਵਿੱਚ ਰਹਿਣਾ, ਇਹਦੇ ਵਰਗਾ ਝੂਠ ਨਹੀਂ। ਤੇ ਜੇ ਕੋਈ ਕਹਿੰਦਾ ਭਾਈ ਇਹ ਪਤਾ ਨਹੀਂ ਕਿਸ ਵੇਲੇ ਅਕਾਲ ਪੁਰਖ ਦਾ ਸੱਦਾ ਆ ਜਾਵੇ, ਹਮ ਆਦਮੀ ਹਾਂ ਇੱਕ ਦਮੀ, ਤੇ ਜਾਣਾ ਪਵੇਗਾ। ਇਹ ਸਰੀਰ ਤਾਂ ਮਿੱਥਿਆ ਹੈ, ਇਹ ਤਾਂ ਇੱਕ ਦਿਨ ਮਿੱਟੀ ਦੀ ਢੇਰੀ ਹੋਣਾ ਹੀ ਹੈ। ਜੇ ਕੋਈ ਕਹਿੰਦਾ ਬਈ ਇਹ ਸਰੀਰ ਮਿੱਟੀ ਦੀ ਢੇਰੀ ਹੋਣਾ ਹੈ, ਇਹਦੇ ਵਰਗਾ ਕੋਈ ਸੱਚ ਨਹੀਂ। ਤੋ ਜਿਉਣਾ ਝੂਠ ਹੈ, ਮਰਨਾ ਸੱਚ ਹੈ। ਇਸੇ ਲਈ ਹਜ਼ੂਰ ਕਹਿੰਦੇ ਹਨ ਨਾ ਭਾਈ, ਇਹ ਮਨੁੱਖਾ ਜਨਮ ਜਪ ਜਪ ਕੇ ਸਫਲ ਕਰ ਲੋ, ਪਤਾ ਨਹੀਂ ਦਰਗਾਹ ਤੋਂ ਕਦੋਂ ਸਦਾ ਆ

ਬਖਸ਼ਿਸ਼ ਕਰਦੇ ਹਨ ਭਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ ਅੰਧੇ ਜੀਵਣਾ ਵਿਚਾਰ ਇਹ ਅੰਧੇ ਅਗਿਆਨੀ ਮਨੁੱਖ ਆਪਣਾ ਜੀਵਨ ਵਿਚਾਰ ਤਾਂ ਸਹੀ ਕਿਤਨੇ ਕੁ ਦਿਨ ਤੂੰ ਰਹਿ ਜਾਏਗਾ ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦੇ ਹੈ ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ ਜੇ ਤੇਰੇ ਪਾਸ ਕੋਈ ਸੁੱਖ ਕੋਈ ਚਾਰ ਕੌਡੀਆਂ ਕੋਈ ਮਹਿਲ ਮਾੜੀਆਂ ਰਹਿ ਵੀ ਗਈਆਂ ਤਾਂ ਤੂੰ ਕਿਤਨਾ ਕੁ ਚਿਰ ਰਵੇਗਾ ਤੈਨੂੰ ਤਾਂ ਜਾਣਾ ਹੀ ਪੈਣਾ ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ ਜਪ

ਅਨੇਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ ਹੈ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਵੇਰਾ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ। ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੇ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ ਬਖਸ਼ਿਸ਼

ਜੇ ਆਪ ਬੋਲਣਾ ਚਾਹੁੰਦਾ ਹੈ ਤਾਂ ਪਰਮੇਸ਼ਰ ਦੀ ਭਗਤੀ ਕਰ, ਉਹਦਾ ਕੀਰਤਨ ਕਰ, ਉਹਦਾ ਜਸ ਕਰ, ਤਾਂ ਕਿ ਤੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇਗਾ। ਇਸ ਲਈ ਜਬ ਲਗ ਦੁਨੀਆ ਰਹੀਏ ਨਾਨਕ, ਕਿਸ ਸੁਣੀਏ ਚੰਗਾ ਸੁਣੀਏ ਔਰ ਚੰਗਾ ਹੀ ਕਹੀਏ। ਮਿਥਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਜਿਨ੍ਹਾਂ ਨੂੰ ਇਹ ਚੰਗੇ ਗੁਣ ਪ੍ਰਾਪਤ ਹਨ ਭਾਈ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਸਫਲ ਹੋ ਜਾਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ।

ਨਵੀਂ ਰੂਪ ਸਿੱਖੀ ਜੇ ਗੁਰੂ ਦੇ ਦਰਸ਼ਨਾਂ ਨੂੰ ਤੁਰ ਪੈਂਦੀ ਹੈ, ਜੇ ਕੋਈ ਰੁਕਾਵਟ ਪੈ ਜਾਂਦੀ ਹੈ ਤਾਂ ਗੁਰੂ ਆਪ ਨਾਲ ਅੰਤਰ ਦੇ ਅੱਧੀ ਰਾਤ ਦਾ ਗੰਗਾ ਜੀ ਸੁਣੋ ਨਾ ਮੇਰੀ ਸਿੱਖਾਂ ਦੇ ਪਿਆਰ ਵਾਲੀ ਆਵਾਜ਼, ਭਾਵੇਂ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਦੇ, ਠੰਡਾ ਜਲ ਕਿਸੇ ਨੇ ਨਹੀਂ ਪਿਲਾਇਆ, ਪਰ ਫਿਰ ਵੀ ਗੁਰੂ ਦੀਆਂ ਸੰਗਤਾਂ ਪਿਆਰ ਵੀ ਕਿਸ ਤਰ੍ਹਾਂ ਅਰਦਾਸ ਕਰ ਰਹੀ। ਗੰਗਾ ਜੀ ਸੁਣੋ, ਸਾਹਿਬਾਂ ਨੇ ਬਖਸ਼ਿਸ਼ ਕੀਤੀ, ਮਾਤਾ ਗੰਗਾ ਦੇ ਕੰਨਾਂ ਵਿੱਚ ਪਿਆਰ ਦੀ ਆਵਾਜ਼ ਆ ਰਹੀ ਹੈ, ਕਿਹੜੀ ਸਾਰੀ ਸੰਗਤ ਰਾਤ ਦਾ ਸਮਾਂ ਪਿਆਰ ਜੁੜੀ ਹੈ ਤੇ ਅਰਦਾਸ ਕਰ ਰਹੀ ਹੈ, ਮੇਰਾ

ਕਿੰਨੀ ਪਿਆਰ ਵਾਲੀ ਕੀ ਪਿਆਰ ਸੀ ਗੁਰੂ ਨੇ ਦਰਸ਼ਨਾਂ ਦੀ ਡਾਂਟ ਪਈ ਮੈਨੂੰ ਆਪਾਂ ਵੀ ਇਹਨਾਂ ਦੇ ਨਾਲ ਮਿਲ ਕੇ ਪੜ੍ਹੀ ਕੀ ਪਤਾ ਕਿ ਅੱਜ ਇਹਨਾਂ ਦੀਆਂ ਲੋਚਾਂ ਪੂਰੀਆਂ ਹੋ ਜਾਣੀਆਂ ਅਜੇ ਤੇ ਬੱਤੀ ਕੋਈ ਵੱਡੀ ਗੱਲ ਪਿਆਰ ਨਾਲ ਪਹਿਲੇ ਸੇਵ

جن کرتی ہوتے ان پانی ضرور ملتا جن کھولیا ان مالک لگتا ہے جس سکھ نے من جوڑ کے ارداس کی ہے وہی ارداس گرو ضرور من ارداس اسی کئی بار ارداس کرتے ہیں پوری نہیں ہوتی یہ کارن کی ارداس کرنے واسطے بھی تھوڑی جی سوجی تھی ارداس کر رہے تین چیزوں کا خیال رکھنا پہ پہلی چیز تھا ارداس کرنے ویلے یہ سوچنا ہے کہ میری ارداس جائز ہے کہ نجائز کیونکہ نجائز ارداس بھی ہوتی کیونکہ ارداس چور بھی کر ارداس جہی ہے چور بھی کرتا ہے ویلی آدمی بھی ارداس کر کے ارداس جائز نہیں ہے جائز پہلی چیز آپ ارداس جائز ہو دوسری چیز من دے اندر یہ پور تو سونا چاہیے کہ جس گرو کے میں ارداس کر رہا ہوں وہ میری ارداس سن رہے ہیں من کے اندر دل وشواس ہونا چاہیے کہ منا میری ارداس بھی جائز گرو بھی سن رہا ہے پر دل وشواس کے پوری بھی ضرور ہے کتنے چیزیں جس نے مل جان گیا وہ ارداس ضرور نہیں چاہیے یہ ارداس بھی جائز یہ بھی من خیال ہے گرو جاگ بھی جو ہے سن لے کہ جی من کے اندر اتنی کمزوری ہے نا منا پتا نہیں ارداس پوری ہوگی یا نہ ہوگی تب ہی نہیں ہو کیونکہ تھوڑا جہا فرق پہ گیا تھوڑا جہا نت پہ گئی نا نت اس طرح مہاراجا رنجیت سنگھ یہ پور سیف جرنیلا نے کیا سی کہ شیر پنجاب پانی بڑا اتھا ہے اٹکن والا نہیں پر مہاراجا رنجیت سنگھ نے کیا ٹھیک میں اس کو ضرور پار کروں دھیان دو تو ادھر اٹک وچوں بھی پانی وچوں بھی آواز آئی کہ اے رنجیت سنگھ کتنے غلطی کر کے میرے پیر نہ پا دیں میرا نام ہی اٹکا میرے کسی نے نہیں اٹکایا مہاراجا رنجیت سنگھ کلمی دھر پاتشاہ جی نے سکھ نے کیا کہ اے تک جی تیرا نام اٹکا تینوں کسی نے نہیں اٹکایا تو آج تک مینو بھی کسی نے نہیں اٹکایا کچھ نہیں کلمی دھر کی بخش دوارا جہے پاسے گیا فتح ملی ارداس کی بےت پانی سنگت اے کلگیدر پاتشاہ میں بھی تیرا راج بھی تیرا تے تیرے حکم کی پانی چل رہا ہے تیر چلے لکھ دے بخش ارداس کر کے جرنیلا نے روکے پر مہاراجا رنجیت سنگھ ارداس کے اتنے پور فیس سی وشواس سی گھوڑے کو ماری دی جس نے پانی چھپایا ارداس نے سرکے گرو نے بخش کی تھی پانی اتنا نیوا ہو گیا کہ مہاراجا رنجیت سنگھ کے چرنوں میں چھو کے بچے سنے ترا گنا کے گاؤ سنے سیف پیر پاتشاہ سنے اندھے پاوے رہا سنے ارداس جائز ہو ایک میری داس کلکتے گیا جس طرح اتنے کیرتن کا پرواہ چل رہا انڈیا تاری بخش دوارا گرو کی سنگت تیار کر دیا انڈیا بھی پروگرام ریڈیو سے بھی ٹیلی ویژن سے بھی چلتے رہے تو کلکتے گئے پھر دو ٹائم کا کیرتن جس طرح اتنے بخش
ਕੀਰਤਨ ਦੋ ਵੇਲੇ ਦਾ। ਬਾਬਾ ਜੀ ਕਹਿੰਦੇ ਸਰ ਰੋਟੀ ਦੋ ਵੇਲੇ ਖਾਂਦੇ ਹਾਂ, ਇਹ ਭੋਜਨ ਵੀ ਦੋ ਵੇਲੇ ਚਾਹੀਦਾ। ਇੱਕ ਡਾਕਟਰ ਸਾਹਿਬ ਸਨ, ਉਹ ਕਹਿਣ ਲੱਗੇ ਭਾਈ ਸਾਹਿਬ ਅਸੀਂ ਅਖੰਡ ਪਾਠ ਰਖਾਉਣੇ ਤੇ ਭੋਗ ਵਾਲੇ ਦਿਨ ਕੀਰਤਨ ਤੁਸੀਂ ਕਰੇ। ਪਹਿਲੀ ਸਾਹਿਬ ਸੰਗਤ ਭੋਗ ਵਾਲੇ ਦਿਨ ਉਹਨਾਂ ਦੇ ਘਰ ਪਹੁੰਚੇ, ਮੰਨੇ ਪਰਮੰਨੇ ਡਾਕਟਰ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਿਆ ਤੇ ਡਾਕਟਰ ਸਾਹਿਬ ਨੇ ਅਰਦਾਸ ਨੂੰ ਕਹਿਣ ਲੱਗੇ ਭਾਈ ਸਾਹਿਬ ਅਰਦਾਸ ਤੁਸੀਂ ਕਰੋ। ਡਾਕਟਰ ਨੇ ਕਿਹਾ ਵੀ ਮੈਨੂੰ ਤਾਂ ਅਰਦਾਸ ਆਪਦੀ ਨਹੀਂ, ਕਿਸੇ ਹੋਰ ਗੁਰਸਿੱਖ ਨੂੰ ਹੁਕਮ ਕਰੋ। ਕਹਿਣ ਲੱਗੇ ਨਹੀਂ ਤੁਹਾਡੇ ਕੋਲੇ ਕਰਾਣੀ। ਮੈਂ ਕਿਹਾ ਸੱਤ ਬੱਚਨ ਨਾਲ ਹੀ ਕਹਿਣ ਲੱਗੇ ਵੀ ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲੇ। ਮੈਂ ਸੋਚਿਆ ਵੀ ਦੁਕਾਨ ਚੰਗੀ ਚੱਲੇ, ਡਾਕਟਰ ਦੀ ਦੁਕਾਨ ਚੱਲਦਾ ਜੀ ਉਹ ਚੰਗੀ ਚੱਲ ਸਕਦੀ ਜੇ ਮਰੀਜ਼ ਬਹੁਤੇ ਆਉਣਗੇ ਤਾਂ, ਤੇ ਮਰੀਜ਼ ਬਹੁਤੇ ਆਉਣਗੇ ਜੇ ਬਿਮਾਰੀ ਪੈਗੀ ਡਾਕਟਰ ਸ੍ਰੀ ਤਾਂ ਹੀ ਚੱਲ ਸਕੇ। ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਅਰਦਾਸ, ਸਾਡੀ ਕਰ ਦੇ ਖੰਡ ਪਾਠ ਦੇ ਵਾਰਸੇ ਵਾਸਤੇ ਰੱਖਾ ਹੈ, ਲੰਗਰ ਵੀ ਇਸੇ ਵਾਸਤੇ ਕੀਤਾ, ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲ। ਮੈਂ ਕਿਹਾ ਇਹ ਅਰਦਾਸ ਕਰਨੀ ਹੈ ਕਿ ਪਲੇਗ ਪਾਣੀ ਹੈ ਡਾਕਟਰ ਸ੍ਰੀ ਵਾਲੀ ਦਾਸ ਨੇ ਕਿਹਾ ਡਾਕਟਰ ਸਾਹਿਬ ਮੈਂ ਨਹੀਂ ਅਰਦਾਸ ਕਰ। ਮਹਾਰਾਜ ਭਾਈ ਸਾਹਿਬ ਇਹ ਕੀ ਕਰਨ ਲੱਗੇ ਹੋ, ਸੰਗਤ ਖੜੀ ਹੈ ਤੁਸੀਂ ਕਿਰਪਾ ਕਰੋ। ਦਾਸ ਨੇ ਕਿਹਾ ਨਹੀਂ। ਡਾਕਟਰ ਕਹਿਣ ਲੱਗੇ ਪਾਠ ਤੋਂ ਇਸ ਵਾਸਤੇ ਰਖਾਇਆ ਸੀ, ਤੋ ਦਾਸ ਨੇ ਕਿਹਾ ਜੇ ਤੁਸੀਂ ਪਾਠ ਰਖਾਇਆ ਹੈ ਲੰਗਰ ਕਰ ਰਹੇ ਹੋ ਤਾਂ ਇਹ ਅਰਦਾਸ ਨਹੀਂ ਕਰਨੀ ਚਾਹੀਦੀ। ਕਹਿਣ ਲੱਗੇ ਹੋਰ ਕਿਹੜੀ ਕਰਨੀ ਚਾਹੀਦੀ। ਮੈਂ ਕਿਹਾ ਸਨ ਗੁਰੂ ਨਾਨਕ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਕਿਰਪਾ ਕਰੋ ਡਾਕਟਰ ਸਾਹਿਬ ਉਹਨਾਂ ਦੇ ਹੱਥਾਂ ਸ਼ਫਾ ਬਖਸ਼ੋ, ਸਭ ਕੁਝ ਠੀਕ ਰਹੇ। ਸ਼ਫਾ ਹੋਏਗੀ ਤਾਂ ਮਰੀਜ਼ ਆਪਣੇ ਆਪ ਆਉਣਗੇ, ਆਪੇ ਤੋਂ ਪਤਾ ਇਹਨੇ ਵੀ ਅਸੀਂ ਬਿਮਾਰੀ ਵਾਸਤੇ ਅਰਦਾਸ ਕਰ। ਕਹਿਣ ਲੱਗੇ ਇਹ ਵੀ ਗਲਤ ਕੀਤੀ। ਮੇਰੇ ਕਹਿਣ ਦਾ ਮਤਲਬ ਕਿ ਅਸੀਂ ਅਰਦਾਸਾਂ ਵੀ ਓਪਰੀਆਂ ਜੀ ਕਰਨ ਲੱਗ ਗਏ ਨਹੀਂ। ਤਿੰਨ ਚੀਜ਼ਾਂ ਅਰਦਾਸ ਜੈ ਗੁਰੂ ਅਰਜਨ ਨਾਥ ਜੀ ਨੇ ਸੁਣ ਲਿਆ ਹੈ, ਪੂਰਨ ਵਿਸ਼ਵਾਸ ਹੋਵੇ ਅਰਦਾਸ ਵਿਥੀ ਕਦੇ ਨਾ ਹੋਵੇ ਜਨਕੀ ਅਰਦਾਸ। ਇਲੈਕਟਰ ਦੇ ਅੰਦਰ ਬਿਜਲੀ ਦੇ ਅੰਦਰ ਤਾਕਤ ਹੈ, ਹਰ ਇੱਕ ਵਹਿਰ ਦੇ ਅੰਦਰ ਤਾਕਤ, ਪਰ ਉਸਦੀ ਫਿਟਿੰਗ ਵਾਸਤੇ ਥੋੜੀ ਜਿਹੀ ਸੋਝੀ ਦੀ ਲੋੜ। ਆਪਣੇ ਆਪ ਫਿਟਿੰਗ ਕਰਾਂਗੇ ਕਿਧਰੇ ਹੱਥ ਲੱਗ ਜਾਏਗਾ, ਛਾਟ ਵਜੇ ਜੇ ਛਾਟ ਵੱਜ ਜਾਂਦਾ ਹੈ ਤਾਂ ਇਹਦਾ ਕੀ ਬਿਜਲੀ ਗਲਤ ਹੈ, ਲਾਈਟ ਹੀ ਗਲਤ ਹੈ ਨੀ, ਲਾਈਟ ਤੋਂ ਚੰਗੀ ਹੈ ਪਰ ਭੋਲਿਆ ਤੋਂ ਜ਼ਰਾ ਸਿੱਖਿਆ ਨਹੀਂ ਹੈ, ਇਸ ਕਰਕੇ ਸ਼ਾਰਟ ਵਜੀ। ਇਸੇ ਤਰ੍ਹਾਂ ਅਰਦਾਸ ਤੋਂ ਜਾਇਜ਼ ਹੈ ਬਿਜਲੀ ਕਦੇ ਨਾ ਹੋਵੇ ਜਦਕਿ ਅਰਦਾਸ, ਪਰ ਜੇ ਤੈਨੂੰ ਜੇ ਜਾਂਚ ਨਹੀਂ ਆਈ ਤਾਂ ਜਾਂਚ ਸਿੱਖ ਲੈ ਮਨ ਦੀ ਕਾਗਜ਼ ਪਰ। ਇਹਨੇ ਵੀ ਅਰਦਾਸ ਕੀਤੀ ਪੂਰੀ ਨਹੀਂ ਹੋਈ ਤਾਂ ਕਹਿ ਦਈਏ ਗੁਰੂ ਹੀ ਨਹੀਂ ਸੁਣਦਾ, ਤਾਕਤ ਨਹੀਂ ਕਿਵੇਂ ਨੀ ਸਾਨੂੰ ਇਹ ਅਸ਼ਰਧਤਾ ਦਾ ਧੱਕਾ ਪੈਂਦਾ। ਜਿਸ ਤਰ੍ਹਾਂ ਸ਼ਾਰਟ ਪੈਂਦੀ ਹੈ ਧੱਕਾ ਪੈਂਦਾ ਨਾ ਡਿੱਗ ਪੈਂਦੀ, ਮੈਂ ਤੈਨੂੰ ਕਿਹਾ ਨਹੀਂ ਰਿਸ਼ਤਾ ਅਰਦਾਸ ਦੇ ਅੰਦਰ ਬੜੀ ਤਾਕਤ, ਸਿੱਖ ਦੇ ਕੋਲ ਵੱਡੀ ਦਾਤ ਹੀ ਅੰਦਰ ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ, ਗੁਰੂ ਨਾਲ ਕਨੈਕਸ਼ਨ ਹੋ ਜਾਂਦਾ, ਗੁਰੂ ਨਾਲ ਮਨ ਅਟੈਚ ਹੋ ਜਾਂਦਾ ਹੈ। ਤੀਨੇ ਸਾਸ ਨਿਵਾਰ ਮਹਾਰਾਜ ਦੁੱਖ ਅੰਤਾ ਸੁਖਰਾਸ ਤਾਂ ਤੋਂ ਵਿਘਨ ਨਾ ਕੋ ਲਾਗੇ ਜਾਂ ਪ੍ਰਭ ਲਾਗੇ। ਗੰਗਾ ਜੀ ਵੇਖੋ ਨਾ ਕਿਹਦੇ ਪਿਆਰ ਨਾਲ ਅਰਦਾਸ ਕਰੀਏ ਗੁਰੂ ਕੀ ਸੰਗਤ, ਮਾਤਾ ਗੰਗਾ ਜੀ ਸੁਣਦੇ ਹਨ ਤੇ ਪਿਆਰ ਵਾਲਿਆਂ ਦੀ ਆਵਾਜ਼ਾਂ ਸੁਣ ਕੇ ਸਭ ਤੋਂ ਸੰਗਤ ਪੜ੍ਹ ਰਹੀ ਹੈ।

દુનિયાનો ચૈત્યાગ પખા ફેરી પાણી તો હોવા જો બે મેં ખોખાઈ આજ આ ગુરુકીય સંતાન પખા બાબાજી બાબાજી સિંહજી મહારાજ પૂર્ણ મહાપુરુષ જેના સાહેબ શ્રી ગુરુ સાધુ આખ્યાત ગુણ હર્યા છે. બાબાજી વચન કરે સંભાઈજી ગુરુનું સાક્ષાત સમજોગે તો સાક્ષાત, તેને નહીં સમજોગે તો ફેર કોલરા બૈઠા આવે તારી નહીં. કુતરી દર્દ કરે સિમલે તો ઉપર હે કુતરી પાર્ટીશન તો પહેલે દઈએ ગત બાબાજી કુતરી મહારાજ આપણે આલે જાઓ સુરેશ રાય મહારાજા યાદવિંદરસિંહજી થોડા સમય ચલાઈ દર્દ સિખ કૌમ દેવી બડી મહાન અસ્તિ સન ઉપના દે માતાજી રાજમાતા ઉહાને બેનતી કીતી બાબાજી ગરમી આ પંજાબ દે વિચ આપ ઉત્તે બખ્શિશ કરો. બેનતી પ્રવાન હોવી પહેલાં તો બાબાજી કહેણ લગે સાનું લોહડી ની જીતે ગુરુ અસી રાજે મહારાજા કોણ કીજા કરના હૈ તો રાજમાતા ને ઘર પદા પાકે અરદાસ કીતી બાબાજી તને ગુરુ નાનક પાતશાહ વિ તો રાજે શિવનાથ દે કર ગયા સર આપ બાબાજી પણ છે પૂર્ણવાસી ના સ્વાગત સત્સંગતા રોજ ના પ્રવાહ ચાલતા હે નામ સર પણ પૂર્ણવાસી ના ખાસ માં તો સહેલે સેવ લેન તો રહેલે સર સંત મહારાજ સંત જાન સિંહજી સારા જથા કરતા ખ્યાલ આયા ચલો મન ચલ કે બાબીઓ દે દર્દ હાજરી થઈએ પૂર્ણવાસી દે સ્વાગત લાલપુર તો સંતાન લાહોર જલંધર લુધિયાણા દિલ્હી દેહરાદૂન પ્યાર વાળે સંગી બાબાજી ની સંગત કરવાળે પહોંચ રાત દર વિમાન સજે શિમલે તો તકરીબન કાફી 8-9 મીલ હૈ શિમલે બરા પારી દિવાન સજ્યા રાતે અમૃત કીર્તન હૈ અમૃત ખેતી તો એ શબ્દ કે પૂર્ણમાસી તો દુસરે દિન એ જરા શબ્દ હે ગુરમત હૃદય ગરીબી આવે હા કિસ કોર હુકમ આયા ગુરમત હૃદય ગરીબી આવે હું ભી પડ્યા તો ભાઈ સાહેબ ભાઈ સંતા શિવજી રાગી હોદે સન બાબિયા ને પહેલું જિસ તરહ અજકલ ભાઈ સાહેબ ભાઈ ફેર સિંહજી જિના ને સારી આજ ભી ગુરુ નું બહાર નહીં જાણ ਕਿਉਂਕਿ ਜਿਨ੍ਹਾਂ ਦੀ ਮਾਲਕ ਨੇ ਦਰ ਤੇ ਡਿਊਟੀ ਉਹਨਾਂ ਨੂੰ ਬਾਹਰ ਜਾਂਦਾ ਚਾਹੇ ਵੀ ਨਹੀਂ ਬਹੁਤ ਹਾਜ਼ਰ ਨਾਜ਼ਰ ਗੁਰੂ ਨਾਨਕ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰੀ ਸਾਸਨ ਇੱਕ ਮਿੰਟ ਨਹੀਂ ਪਛੜ ਇੱਕ ਮਿੰਟ ਇੱਕ ਦਾ ਜ਼ਿਕਰ ਹੈ ਸਰਦੀ ਬੜੀ ਸੀ ਇੱਕ ਰਾਗੀ ਪਛੜ ਗਿਆ ਦੋ ਤਿੰਨ ਮਿੰਟ ਬਾਬਾ ਜੀ ਨੇ ਅੰਮ੍ਰਿਤ ਵੇਲੇ ਤਾੜਨਾ ਕੀਤੀ ਸੀ ਕਿ ਉਹ ਪਿਆਰਿਆ ਗੁਰੂ ਨਾਨਕ ਨੇ ਤੇਰੀ ਉਡੀਕ ਕਰਨੀ ਹੈ ਕਿ ਸਿੱਖ ਨੇ ਗੁਰੂ ਨਾਨਕ ਦੀ ਉਡੀਕ ਏਕ ਨਾ ਭਰ ਗਿਆ ਗੁਰ ਕਰ ਹੋਵਾਂ ਸਹੁ ਜਾਗੇ ਹੋ ਨਿਸ਼ਪਰਸ਼ ਹੋਵਾਂ ਇਹੋ ਕਿਉਂ ਕੰਤ ਪਿਆਰੀ ਹੋਵਾਂ ਸਹੁ ਜਾਗੇ ਹੋ ਨਿਸ਼ਪਰਸ਼ ਗੁਰੂ ਨਾਨਕ ਜਾਗਦਾ ਪਿਆ ਹੈ ਗੁਰੂ ਨਾਨਕ ਉਡੀਕਦਾ ਪਿਆ ਹੈ ਟਾਈਮ ਨਾਲ ਪਹੁੰਚੇ ਗੁਰੂ ਦੇ ਦਰ ਤੇ ਹਾਜ਼ਰੀ ਲੱਗ ਜਾਏ ਗੁਰੂ ਦੀ ਬਖਸ਼ਿਸ਼ ਮਿਲ ਜਾਏ ਤਿੰਨ ਮਿੰਟ ਕੋਈ ਥੋੜੇ ਹੁੰਦੇ ਤਿੰਨਾਂ ਮਿੰਟਾਂ ਨੂੰ ਪਤਾ ਨਹੀਂ ਕਿਤਨਾ ਪਾੜਾ ਪੈ ਜਾਂਦਾ ਹੈ ਭਾਈ ਸੰਤਾ ਸਿੰਘਾਂ ਨੇ ਸ਼ਬਦ ਪੜਿਆ ਗੁਰਮਤ ਹਿਰਦੇ ਗਰੀਬੀ ਆ ਬੜਾ ਵਸਿਆ ਸੰਗਤ ਨੇ ਚੋਕ ਕੇ ਪੜਿਆ ਇਤਨਾ ਅਸਰ ਹੋਇਆ ਰਾਜ ਮਾਤਾ ਜੀ ਵਾਲੇ ਮਨ ਤੇ ਤੇ ਸੰਗਤ ਵਿੱਚ ਉੱਠ ਕੇ ਤੇ ਬਾਹਰ ਸਾਰ ਸੰਗਤ ਦੇ ਆਪਣੇ ਦੁਪੱਟੇ ਨਾਲ ਜੋੜੇ ਚੜ ਗਏ ਗੁਰਮਤ ਹਿਰਦੇ ਗਰੀਬੀ ਇਤਨੀ ਨਿਮਰਤਾ ਸ਼ਬਦ ਦੇ ਅੰਦਰ ਸਿੱਧੀ ਸ਼ਬਦ ਨੂੰ ਜੋ ਜੋ ਪੜੋਗੇ ਸ਼ਬਦ ਦਾ ਮਨ ਤੇ ਅੰਦਰ ਸ਼ਬਦ ਦੇ ਅੰਦਰ ਗੁਰੂ ਰਹਿੰਦਾ ਗੁਰੂ ਦੇ ਸ਼ਬਦ ਚ ਫਰਕ ਨਹੀਂ ਸ਼ਬਦ ਹੀ ਗੁਰੂ ਦਾ ਉਹਨਾਂ ਨੇ ਭੋਗ ਪਾਇਆ ਸੇਵਕਾਂ ਨੂੰ ਹੁਕਮ ਹੋਇਆ ਸ਼ਬਦ ਪੜੋ ਜਿਸ ਵੇਲੇ ਬਾਜੀਆਂ ਤੇ ਵੇਖੇ ਅੰਮ੍ਰਿਤ ਵੇਲਾ ਸੀ
ਉਹ ਸ਼ਬਦ ਸ਼ੁਰੂ ਕੀਤਾ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਕਿਸ ਤੇ ਆਪ ਬਿਚਾਈ ਦਰਸਲ ਹਰ ਦੇਖਣ ਕੀ ਸਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਈ ਤੀਜਰਾ ਜਾਂ ਦੁੱਖ ਵਿਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵੇ ਇਸ ਲਈ ਇਹ ਪੰਕਤੀ ਪੜੀ ਸਮਾਂ ਬੜਾ ਟਿਕਿਆ ਬਾਬਾ ਜੀ ਬਿਰਾਗਨ ਲਗਾ ਕੇ ਬਹਿ ਰਾਗ ਲਗਾ ਕੇ ਜੁੜ ਜਾਣਾ ਅਕਾਲ ਤੋਂ ਬਿਰਾਗਨ ਰੱਖ ਦਿੱਤੀ ਕਹਿਣ ਲੱਗੇ ਰਾਗੀ ਸਿੰਘ ਜੀ ਕੀ ਪੜਿਆ ਅੱਛਾ ਪੱਖਾ ਫੇਰੀ ਪਾਣੀ ਢੋਵਾ ਜੋ ਦੇਵੇ ਸੁੱਟ ਬਾਬਾ ਜੀ ਕਹਿਣ ਲੱਗੇ ਕਦੇ ਪੱਖਾ ਫੇਰੇ ਆਖੋ ਸਤਰੀ ਹੋਏ ਕਦੇ ਸਾਧ ਸੰਗਤ ਵਾਸਤੇ ਪਾਣੀ ਢੋਏ ਏਡਾ ਵੱਡਾ ਸਵਾਲ ਕੀਤੀ ਏਡਾ ਵੱਡਾ ਕੁਐਸਚਨ ਹਾਰ ਕੇ ਬੇਨਤੀ ਕੀਤੀ ਬਾਬਾ ਜੀ ਅਸੀਂ ਤਾਂ ਪੰਡਤੀਆਂ ਬਣਵਾ ਬਾਬਾ ਜੀ ਕਹਿਣ ਲੱਗੇ ਫਿਰ ਤੁਸੀਂ ਸਾਨੂੰ ਉਪਦੇਸ਼ ਨਹੀਂ ਕਰ ਸਕਦੇ ਜੇ ਅਮਲ ਨਹੀਂ ਕੀਤਾ ਭਾਈ ਜੀ ਸਾਨੂੰ ਉਪਦੇਸ਼ ਨਹੀਂ ਕਰ ਬਾਜੀਆਂ ਤੋਂ ਉਠਾ ਲਾਹੌਰ ਤੋਂ ਸੰਗਤ ਸਾਡੇ ਪਿਆਰ ਵਾਲੇ ਕਈ ਆਏ ਮੈਨੂੰ ਬੜਾ ਬੜੀ ਹੈਰਾਨੀ ਹੋਈ ਸੰਗਤ ਵਿੱਚ ਬਾਬਾ ਜੀ ਨੇ ਤਾੜਨਾ ਕਰ ਦਿੱਤੀ ਬਾਹਰ ਨਿਕਲੇ ਉਸਤਾਦ ਸੰਪੂਰਨ ਸਿਗੋਰੀ ਹੁੰਦੇ ਸੰਗਤੀ ਦੇ ਬੜੇ ਬੜਾ ਮਿੱਠਾ ਜੀਵਨ ਬਾਹਰ ਆਏ ਹੱਸ ਕੇ ਕਹਿਣ ਲੱਗੇ ਘਾਬਰੋ ਨਾ ਕਿਉਂਕਿ ਮਹਾਂਪੁਰਸ਼ਾਂ ਦੀ ਤਾੜਨਾ ਵਿੱਚ ਹੀ ਤਾੜਨਾ ਘਾਬਰਨਾ ਨਹੀਂ ਚਾਹੀਦਾ ਜੇ ਮਾਸਟਰ ਟੀਚਰ ਕਿਸੇ ਵੇਲੇ ਸਟੂਡੈਂਟ ਬੱਚੇ ਨੂੰ ਤਾੜਦਾ ਹੈ ਉਹਦੇ ਕੋਈ ਵੈਦਰੋਤਾ ਨਹੀਂ ਹੁੰਦੀ ਨਿਰਾਮ ਬੱਚੇ ਦੇ ਭਲੇ ਵਾਸਤੇ ਮਾਤਾ ਪਿਤਾ ਜੇ ਕਿਸੇ ਵੇਲੇ ਬੱਚੇ ਨੂੰ ਕੁਝ ਕਹਿ ਦੇਣ ਤਾਂ ਉਹਦੇ ਚ ਮਾਤਾ ਪਿਤਾ ਦਾ ਸਵਾਰਥ ਨਹੀਂ ਹੁੰਦਾ ਮਾਤਾ ਪਿਤਾ ਦੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਹਮੇਸ਼ਾ ਚੜ੍ਹਦੀ ਹੱਥਾਂ ਚ ਰਹੇ ਕਾਮਯਾਬ ਹੋਵੇ ਜੇ ਕਿਸੇ ਵੇਲੇ ਮਾਂ ਪੁੱਤ ਨੂੰ ਕਹਿ ਦਿੰਦੀ ਹੈ ਪੁੱਤ ਮਰ ਜਾ ਬਾਬਾ ਜੀ ਕਹਿੰਦੇ ਸਰ ਪੁੱਤਰ ਤੂੰ ਨਹੀਂ ਕਹਿੰਦੀ ਉਹਦੀਆਂ ਬੁਰਿਆਈਆਂ ਨੂੰ ਕਹਿੰਦੀ ਅੰਦਰੋਂ ਤਾਂ ਅਸੀਸਾਂ ਦਿੰਦੀ ਹੈ ਕਿ ਮੇਰਾ ਪੁੱਤ ਜੁਗੋ ਜੁਗ ਮਹਾਂਪੁਰਸ਼ਾਂ ਦੀ ਤਾੜਨਾ ਹੀ ਬਾਬਾ ਅਮਰ ਸਿੰਘ ਜੀ ਮਹਾਰਾਜ ਤਾੜਨਾ ਬੜੀ ਪਿਆਰ ਵੀ ਕਰਦੇ ਸਰ ਪਰ ਤਾੜਨਾ ਬਾਬਾ ਜੀ ਕਹਿੰਦੇ ਸਨ ਸਾਰੇ ਮਹਾਂਪੁਰਸ਼ ਚੰਗੇ ਮਾਰੇ ਪਰ ਤਾੜਨਾ ਦਾ ਪਦਾਰਥ ਤੁਹਾਨੂੰ ਸ਼ਾਇਦ ਇੱਕ ਦੋ ਦਿੰਦੇ ਪਰ ਤਾੜਨਾ ਵਿੱਚ ਤਾੜਨਾ ਸੋਚਿਆ ਕੀ ਕਰੀਏ ਸਾਸ ਪੂਰੇ ਸਿਰੇ ਕਹਿਣ ਲੱਗੇ ਥੋੜਾ ਜਿਹਾ ਉਪਰਾਲਾ ਕਰੋ ਸੋਚਿਆ ਵੀ ਪੱਖੇ ਦੀ ਤਾਂ ਇੱਥੇ ਲੋੜ ਨਹੀਂ ਬੜੀ ਠੰਡ ਸੀ ਖਿਆਲ ਆਇਆ ਫਿਰ ਪਾਣੀ ਧੋਈ ਉਹ ਪਾਣੀ ਦਾ ਜਿਸ ਨੇ ਖਿਆਲ ਬਣਿਆ ਤੋਂ ਨਾਲ ਹੀ ਸੋਚਿਆ ਉੱਥੋਂ ਤਕਰੀਬਨ ਅੱਧਾ ਮੀਲ ਹੇਠਾਂ ਚਸ਼ਮਾ ਸੀ ਜਿੱਥੋਂ ਪਾਣੀ ਭਰੋ ਇਹ ਸੋਚਿਆ ਚਲੋ ਮਨਾ ਮਹਾਂਪੁਰਸ਼ਾਂ ਦੀ ਪ੍ਰਸੰਨਤਾ ਨੇ ਉਹ ਸੰਤ ਮਹਾਰਾਜ ਸੰਤ ਸੁਜਾਨ ਸਿੰਘ ਜੀ ਸੇਵ ਦੇ ਉਸਤਾਦ ਸਨ 20 ਸਾਲ ਦੀ ਸੰਗਤ ਉਹਨਾਂ ਦੀ ਬਖਸ਼ ਕੀਰਤਨ ਤੁਹਾਡੇ ਵਿੱਚੋਂ ਕਈਆਂ ਨੇ ਉਹਨਾਂ ਦਾ ਸੁਣਿਆ ਹੋਵੇਗਾ ਤੇ ਜੋ ਉਹਨਾਂ ਦੇ ਕੀਰਤਨ ਚ ਆ ਜਾਂਦਾ ਸੀ ਤੇ ਉੱਠਣ ਦੀ ਹਿੰਮਤ ਹੀ ਨਹੀਂ ਇਹ ਵੀ ਬਖਸ਼ ਸਨ ਬੜੇ ਗੁਣੀ ਸਨ ਸਿਰਫ ਸੰਤ ਹੀ ਨਹੀਂ ਸਨ ਨਾਲੇ ਵਿਦਵਾਨ ਵੀ ਸਨ ਕਲਾਸੀਕਲ ਦੇ ਬੜੇ ਮਾਹਿਰ ਬੜੇ ਬੜੇ ਮੁਸਲਮਾਨ ਉਹਨਾਂ ਨੂੰ ਮੰਨਦੇ ਸਨ ਗਵੀ ਉਹਨਾਂ ਦੇ ਪਿਤਾ ਜੀ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਜੋੜੀ ਵਾਲਾ ਸਿੰਘ ਤੇ ਦਾਸ ਚਾਹੇ ਅਸੀਂ ਕੀ ਕੀਤਾ ਸਿਰ ਦੇ ਉੱਤੇ ਟੀਮ ਚੁੱਕ ਲਏ ਜਿਹੜੇ 17-17 ਸੇਰ ਦੇ ਕਰਸਤਰ ਚਲੋ ਪਾਣੀ ਵੀ ਤੁਰ ਪੈ ਚਸ਼ਮੇ ਤੇ ਪਹੁੰਚੇ ਪਾਣੀ ਭਰ ਲਿਆ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ ਚੜ੍ਹਾਈ ਬੜੀ ਜ਼ਬਰਦਸਤੀ ਸਰੀਰ ਪਸੀਨਾ ਪਸੀਨਾ ਪਾਣੀ ਕੱਪੜਿਆਂ ਤੇ ਡੁੱਲਦਾ ਜਾਏ ਬੜਾ ਸਾਹ ਚੜ੍ਹੀ ਆਖਿਰਕਾਰ ਜਿਸ ਵੇਲੇ ਉੱਪਰ ਪਹੁੰਚੇ ਤਾਂ ਅੱਗੇ ਬਾਬਾ ਜੀ ਨਿਤਨੇਮ ਕਰਕੇ 10 ਵਜੇ ਬਾਹਰ ਨਿਕਲਦੇ ਸਨ ਹੱਥ ਵਿੱਚ ਸੋਟੀ ਚਿੱਟੇ ਦੁੱਧ ਵਰਗੇ ਬਸਤਰ ਪਾਏ ਹੋਏ ਚਿੱਟਾ ਦਾਣਾ ਮਸਤ ਤੇ ਕੋਈ ਡੋਰ ਸੀ ਰੱਬੀ ਟਹਿਲ ਦੂਰੋਂ ਵੇਖਿਆ ਇਸ਼ਾਰਾ ਕੀਤਾ ਕੋਲ ਗਏ ਜਿਸ ਵੇਲੇ ਟੀਮ ਰੱਖੇ ਪਾਣੀ ਨੇ ਨਮਸਕਾਰ ਕੀਤੀ ਬਾਬਾ ਜੀ ਮੁਸਕਰਾ ਪਏ ਕਹਿਣ ਲੱਗੇ ਥੱਕ ਗਏ ਹੋ ਉਹਦੇ ਨਹੀਂ ਪਾਏ ਕਹਿਣ ਲੱਗੇ ਕੋਈ ਨੀ ਚਾਹੇ ਇੱਕ ਟੀਮ ਵੀ ਪਾਣੀ ਦਾ ਲਿਆਂਦਾ ਜੇ ਉਹ ਪੰਕਤੀ ਪੜ੍ਹਨ ਜੋਗੇ ਤਾਂ ਬਣ ਗਏ ਨਾ ਬਾਬਾ ਜੀ ਬਚਨ ਕਰਦੇ ਸਨ ਮਾੜੀ ਕਹਿਣ ਮਾਤਰ ਨਹੀਂ ਕਮਾਈ ਕਰਕੇ ਦੁਨੀਆਂ ਨੂੰ ਦੇਸ਼ ਉਹਦਾ
ਸਾਸਨ ਸੇਵ ਦਿਸਕ ਪੂਜਨ ਸਭ ਆਵੇ ਸਭ ਗਾਵੇ ਹਰ ਕੁਤੁਮ ਬਾਣੀ ਅਦੋਂ ਕਹਿੰਦਾ ਗਾਵਿਆ ਸੁਣਿਆ ਹਰ ਤਿਲ ਕਾ ਥਾਏ ਪਾਵੇ ਜਿਸ ਸਤਿਗੁਰ ਕੀ ਆ ਗਿਆ ਸਤ ਸਤ ਸਤ ਕਿਹੜੇ ਲਿਖੇ ਭਾਈ ਕਮਾਈ ਕਰ ਆਪਣਾ ਪ੍ਰੈਕਟੀਕਲ ਜੀਵਨ ਬਣਾ ਕੇ ਫਿਰ ਕੀਰਤਨ ਕਈ ਵਾਰੀ ਇਹ ਵੀ ਕਹਿ ਦਿੰਦੇ ਸਨ ਵੀ ਤੁਹਾਡੇ ਵਿੱਚ ਕੰਜਰਾਂ ਕੀ ਫਰਕ ਕਈ ਵਾਰੀ ਕਹਿ ਬਾਬਾ ਜੀ ਨੇ ਕਿਉਂਕਿ ਬਖਸ਼ਿਸ਼ ਕਰਦੇ ਸਨ ਕਹਿਣਾ ਤੁਹਾਡੇ ਚੁਣਾਂ ਚ ਕੀ ਫਰਕ ਹੈ ਸਾਲ ਤੁਹਾਡੇ ਕੋਲ ਵੀ ਇਹਨੂੰ ਨਾ ਕੋਲ ਵੀ ਸ਼ਬਦ ਉਹ ਵੀ ਪੜ੍ਹ ਲੈਂਦੇ ਤੁਸੀਂ ਵੀ ਪੜ੍ਹ ਰਾਤ ਉਹਨਾਂ ਨੂੰ ਵੀ ਆਉਂਦੇ ਤੁਹਾਨੂੰ ਤੇ ਫਰਕ ਪਾਈ ਵੀ ਇਹ ਹੀ ਹੈ ਗੁਰਮੁਖਤਾਰ ਸਾਰ ਤੇ ਮਨ ਜੇ ਗੁਰਮੁਖਤਾਰ ਨਹੀਂ ਆਈ ਤਾਂ ਕੋਈ ਫਰਕ ਤਾਂ ਗੁਰਮੁਖਤਾਰ ਸਿੱਖ ਰਹੀ ਹੈ ਉਹ ਗੁਰੂ ਨਾਲ ਜੁੜੀ ਆਪਣਾ ਪ੍ਰੈਕਟੀਕਲ ਅੱਜ ਤੱਕ ਉਹ ਨਾ ਧੰਨ ਗੁਰੂ ਅਰਜਨ ਦੇ ਪਾਠ ਐਵੇਂ ਪੰਕਤੀਆਂ ਉਚਾਰੀਆਂ ਨੇ ਤੁਹਾਨੂੰ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਅਮਨ ਪੈ ਕਰਦੇ ਹਨ ਨਾਲੇ ਪੱਖਾ ਫੇਰਦੇ ਹਨ ਤੇ ਨਾਲੇ ਫੜਦੇ ਹਨ।

ਬਹੁਤ ਖੁੱਟੀ ਕਿਸੇ ਰਾਜ ਨੇ ਕਿਹਾ ਸਾਧ ਸੰਗ ਜੀ ਉੱਠੋ ਤਿਆਰੀ ਕਰੋ ਕਮਰ ਕੱਸੇ ਕਰ ਲਓ ਹੁਣ ਪਹੁੰਚੀਏ ਕਰੀਏ ਗੁਰੂ ਦੇ ਦਰਸ਼ਨ ਸਾਰੀ ਸੰਗਤ ਤਿਆਰ ਤੁਰ ਪਈ ਹੈ ਗੁਰੂ ਦੇ ਦਰਸ਼ਨ ਨਾਲੇ ਤੁਰੇ ਜਾਂਦੇ ਨਾਲੇ ਸ਼ਬਦ ਦੀ ਧਾਰਨਾ ਪੜਦੇ ਕਿਉਂਕਿ ਸਿੱਖ ਜਿਸਮ ਦੇ ਗੁਰੂ ਵੱਲ ਤੁਰਦਾ ਨਿੰਦਿਆ ਚੁਗਲੀ ਕਰਦਾ ਨਹੀਂ ਸ਼ਬਦ ਦੀ ਧਾਰਨਾ ਸ਼ਬਦ ਨਾਲ ਹੀ ਤਾਂ ਜੋ ਉੱਥੋਂ ਹੀ ਆਦਮੀ ਸ਼ੁਰੂ ਹੋ ਜਾਂਦੀ ਹੈ ਗੁਰੂ ਦੇ ਦਰਸ਼ਨ ਲੱਗਣ ਸੰਗਤ ਤੁਰੀ ਜਾਂਦੀ ਹੈ ਤੇ ਨਾਲੇ ਪੜ੍ਹਦੀ ਜਾਂਦੀ ਹੈ।

ਆਰੀ ਪੜ੍ਹਦੀ ਜਾਂਦੀ ਮੇਰੇ ਸਤਿਗੁਰ ਜੀ ਦਿਓ ਦਰਸ਼ਨ ਤੇ ਦਰਸ਼ਨ ਦੇਣ ਵਾਲਾ ਚਾਦਰ ਦੀ ਕੁੱਕੜ ਮਾਰ ਕੇ ਪਿੱਛੇ ਪਿੱਛੇ ਦਿਓ ਅਗਰ ਸੋਚਦੇ ਅੱਗੇ ਹੋ ਕੇ ਕਹਿ ਦਈਏ ਕਰ ਲਓ ਦਰਸ਼ਨ ਫਿਰ ਆਪੇ ਸੋਚਿਆ ਨਹੀਂ ਇਹਨਾਂ ਨੇ ਤਾਂ ਸਾਨੂੰ ਪ੍ਰੇਮੀ ਸਿੰਘ ਬਣਾਇਆ ਪਿੱਛੇ ਪਿੱਛੇ ਤੁਰੇ ਆਉਂਦੇ ਆਪਣੇ ਬੱਚਿਆਂ ਦਾ ਪਿਆਰ ਵੇਖ ਕੇ ਜਿਸ ਤਰ੍ਹਾਂ ਮਾਂ ਖੁਸ਼ ਹੁੰਦੀ ਹੈ ਮਾਂ ਨੂੰ ਕਿਤਨਾ ਚਾਅ ਚੜ ਜਾਂਦਾ ਹੈ ਗੁਰੂ ਨੂੰ ਚਾਹ ਚੜ ਪਹੁੰਚ ਗਏ ਸਾਰੇ ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨੀ ਦੇਵੀ ਜਥੇਦਾਰ ਲੈ ਕੇ ਅਸਾਧ ਸੰਗਤ ਜੀ ਸਾਰੇ ਹੁਣ ਸਾਵਧਾਨ ਹੋਵੋ ਜੋੜੇ ਇੱਥੇ ਉਤਾਰ ਦਿਓ ਹਰਿਮੰਦਰ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਕਰਨ ਸਾਰਿਆਂ ਨੇ ਜੋੜੇ ਲਾ ਦਿੱਤੇ ਸੰਗਤ ਅੰਦਰ ਜਾਣ ਲੱਗ ਜਥੇਦਾਰ ਨੇ ਸੋਚਿਆ ਵੀ ਕੋਈ ਜੋੜਿਆਂ ਦਾ ਰਾਖਾ ਵੀ ਦੇਣਾ ਇੱਕ ਸਿੱਖ ਨੂੰ ਬੁਲਾਇਆ ਲੈ ਵੀ ਸਿੱਖਾ ਹੁਕਮ ਕਰੋ ਜਥੇ ਭਾਈ ਸਾਰੀ ਸੰਗਤ ਅੰਦਰ ਜਾ ਕੇ ਗੁਰੂ ਦੇ ਦਰਸ਼ਨ ਕਰੇਗੀ ਤੇ ਤੂੰ ਉਤਨਾ ਚਿਰ ਉੱਤੇ ਜੋੜਿਆਂ ਦਾ ਰੱਖ ਇਸ ਪ੍ਰੇਮੀ ਨੇ ਸਿੱਖ ਦੇ ਨੇਤਰ ਪਰ ਤੇ ਕਹਿਣ ਲੱਗਾ ਜਥੇਦਾਰ ਜੀ ਮੈਨੂੰ ਇੱਥੇ ਨਾ ਮੈਂ ਤਾਂ ਚਿਰਾਂ ਦੀਆਂ ਆਸਾਂ ਲਾਈ ਵਿੱਚ ਕਿ ਕਦੋਂ ਭਾਗਾਂ ਵਾਲਾ ਦਿਨ ਚੜੇਗਾ ਕਦ ਭਾਗਾਂ ਵਾਲੀ ਘੜੀ ਆਏਗੀ ਜਦ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰ ਮੈਨੂੰ ਨਾ ਦੂਜੇ ਸਿੱਖ ਨੂੰ ਕਿਹਾ ਇਹਦੀਆਂ ਵੀ ਭੁੱਬਾਂ ਨਿਕਲ ਗਈਆਂ ਜਥੇਦਾਰ ਜੀ ਮੇਰੀ ਅੱਖਾਂ ਜਦੋਂ ਵਾਸਤੂ ਮੇਰਾ ਚਿਤ ਕਰਦਾ ਹੈ ਦੋ ਸੱਚੇ ਮੋਤੀ ਗੁਰੂ ਦੇ ਚਰਨਾਂ ਤੇ ਜਾ ਕੇ ਤੁਸੀਂ ਮੈਨੂੰ ਨਾ ਮਿਠਾਓ ਮੇਰੇ ਮਨ ਦੀ ਤਾਂ ਇਹ ਅਵਸਥਾ ਹੈ ਕਿਹੜੀ

ਨਾਗਾ ਨਹੀਂ ਪਾਇਆ, ਇੱਕ ਨਾਗਾ ਵੀ ਕੀਰਤਨ ਚ ਨਹੀਂ ਪਾਇਆ। ਬਾਬਾ ਜੀ ਬਚਨ ਕਰਦੇ ਸਰ, ਜਿਹੜਾ ਗੁਰੂ ਦੇ ਦਰਸ਼ਨਾਂ ਚ ਨਾਗਾ ਨਹੀਂ ਪਾਉਂਦਾ ਉਸਨੂੰ ਮੇਰਾ ਚ ਨਾਗਾ ਨਹੀਂ ਪਾਉਂਦਾ, ਇਹ ਤਾਂ ਸਿੱਧੀ ਗੱਲ। ਸਾਰੀ ਸੰਗਤ ਨੇ ਮੱਥਾ ਟੇਕਿਆ ਪਾਤਸ਼ਾਹ ਇਹ ਨਹੀਂ ਰਹਿਮਤ, ਅਜੂ ਕਹਿਣ ਲੱਗੇ ਹਾਂ ਸਾਧ ਸੰਗਤ ਤੇ ਪਿਆਰ ਗੁਰੂ ਘਰ ਇਹ ਬਖਸ਼ਿਸ਼ ਹੈ, ਚਲ ਸਰਵ ਗੁਰੂ ਏਕ ਪੈਂਦਾ ਜਾਏ, ਚਲ ਸਤਿਗੁਰੂ ਹੋਰ ਪੈਂਦਾ। ਭਾਈ ਗੁਰਦਾਸ ਜੀ ਦੇ ਕੋਲ ਸਿੱਖ ਨੇ ਫਿਰ ਬੇਨਤੀ ਕਰ, ਭਾਈ ਸਾਹਿਬ ਇਹ ਅਵਸਥਾ ਕਿਹੜੀ ਹੈ ਜੋ ਗੁਰੂ ਨੇ ਇਹਨਾਂ ਨੂੰ ਬਖਸ਼ੀ ਹੈ? ਅਜੂ ਭਾਈ ਸਾਹਿਬ ਜੀ ਕਹਿਣ ਲੱਗੇ ਸਹਿਜ ਅਵਸਥਾ, ਸਹਿਜ ਅਵਸਥਾ ਗਿਆਨ ਨੂੰ ਕਹਿੰਦਾ। ਇਹਨਾਂ ਨੂੰ ਉਧਰ ਬਾਹਰ ਗੁਰੂ ਦਾ ਚਾਨਣਾ ਹੋਇਆ। ਕਹਿਣ ਲੱਗਾ ਭਾਈ ਸਾਹਿਬ ਅਲੈ ਦੱਸੋ, ਸਹਿਜ ਅਵਸਥਾ ਗੁਰੂ ਦੀ ਕਿਰਪਾ ਦੁਆਰਾ ਆਉਂਦੀ ਹੈ, ਹੋਰ ਵੀ ਕੋਈ ਸਾਧਨ ਹੈ? ਭਾਈ ਸਾਹਿਬ ਜੀ ਕਹਿਣ ਲੱਗੇ ਛੇ ਪੌੜੀਆਂ ਸਹਿਜ ਅਵਸਥਾ, ਜਿਹੜੀ ਸਹਿਜ ਅਵਸਥਾ ਗਿਆਨ ਹੈ ਉਹਦੀਆਂ ਛੇ ਕਲਾਸਾਂ, ਛੇ ਲੈਸਨ ਕਿਹੜੇ? ਤੋ ਭਾਈ ਸਾਹਿਬ ਜੀ ਦੇ ਦਿੱਤੇ ਗੁਰਮਤ ਰੀਤੇ ਗਰੀਬੀ ਪਹਿਲੀ ਕਲਾਸ। ਦੁਨੀਆਂ ਦੇ ਪਦਾਰਥ ਮਿਲੇ ਹਨ ਤੇ ਮਨ ਦੇ ਅੰਦਰ ਨਿਮ, ਗਰੀਬੀ ਦਾ ਮਤਲਬ ਨਿਮਤ ਹੈ, ਇਹ ਨਹੀਂ ਲੀਰਾਂ ਪਾ ਲਓ ਕੱਪੜੇ ਮੈਣੇ ਪਾ ਲਓ, ਗਰੀਬੀ ਦਾ ਮਤਲਬ ਹੈ ਨਿਮਤ। ਦੁਨੀਆਂ ਦੇ ਪਦਾਰਥ ਮਿਲੇ ਹਨ, ਸਿੱਖ ਅਰਦਾਸ ਕਰਦਾ ਤੁਧ ਆਗੇ ਅਰਦਾਸ ਮਾਰੀ ਜੀ, ਉਹ ਤਿੰਨ ਸਭ ਤੇਰਾ ਕੌਣਾ ਨੇ, ਸਭ ਤੇਰੀ ਵਡਿਆਈ ਕੋਈ ਹਾਂ। ਤਿਸ ਕੋਲ ਘੁਮਾਇਆ ਗੁਰਮਤ ਨੇ ਗਰੀਬੀ ਆ, ਤੇ ਦੂਜੀ ਪੌੜੀ ਕਿਹੜੀ ਹੈ? ਪਰ ਨਾਰੀ ਦੇ ਕਿਤਨਾ ਉੱਚਾ ਕਰੈਕਟਰ ਸਿੱਖ ਨੂੰ ਪਰ ਹਰ ਪਰੰਤੁਲ ਪ੍ਰਿਆ ਪਰਮਾਤ ਹੋਵਾ ਹੈ, ਇਹ ਸਿੱਖ ਦਾ ਕਿਤਨਾ ਪਵਿੱਤਰ ਜੀ। ਇੱਕ ਨਾਰੀ ਜਤੀ ਹੋਈ ਜਤੀ ਸਤੀ ਰਹਿੰਦਾ ਗੁਰੂ ਦਾ, ਪਰ ਨਾਰੀ ਦੇ ਨੇੜ ਨਾ ਜਾ। ਤੀਜੀ ਪੌੜੀ ਪਰ ਦਰਬੇ ਨੂੰ ਹੱਥ ਨਾ ਲਾ, ਪਰਾਇਆ ਤਨ ਪਿਆ ਸਿੱਖ ਵਾਸਤੇ ਮਿੱਟੀ ਦੀ। ਚੌਥੀ ਪੌੜੀ ਪਰ ਨਿੰਦਾ ਸੁਣ ਆਪ ਵਟਾ, ਕਿਸੇ ਦੀ ਨਿੰਦਾ ਨਾ ਕਰਨੀ ਹੈ ਨਾ ਸੁਣ। ਇੱਕ ਵਾਰੀ ਨਾਨਕ ਸਰ ਸਾਬਾ ਜੀ ਕਹਿਣ ਲੱਗੇ ਸੰਗਤ ਨੂੰ, ਭਾਈ ਨਿੰਦਾ ਨਾ ਕਰਿਆ ਕਰ। ਇੱਕ ਉੱਠ ਕੇ ਪ੍ਰੇਮ ਹੀ ਖੜਾ ਹੋ ਗਿਆ, ਬਾਬਾ ਜੀ ਸਾਡਾ ਤਾਂ ਸੁਭਾਅ ਬਣ ਗਿਆ ਨਿੰਦਾ ਕਰਨ, ਜਿਹਦੇ ਕੋਲੋਂ ਮਤਲਬ ਹੱਲ ਹੋ ਜਾਏ ਉਹਦੀ ਉਸਤ ਕਰਨ ਲੱਗ ਜਾਂਦੇ। ਭਾਵੇਂ ਜਾਣਦੇ ਵੀ ਇਹ ਆਦਮੀ ਚੰਗਾ ਨੇ ਪਰ ਸਵਾਰਥ ਪੂਰਾ ਹੋਇਆ ਉਹਦੀਆਂ ਤਰੀਫਾਂ ਦੇ ਜੀ, ਬੜਾ ਉਪਕਾਰੀ ਇਹਦੇ ਵਰਗਾ ਸਿੱਖ ਹੀ ਕੋਈ, ਤੇ ਜੇ ਮਤਲਬ ਹੱਲ ਨਾ ਹੋਵੇ ਉਹਦੀ ਨਿੰਦਾ ਸ਼ੁਰੂ ਕਰ, ਸਾਡਾ ਤਾਂ ਸੁਭਾਅ ਹੈ। ਬਾਬਾ ਜੀ ਕਹਿਣ ਲੱਗੇ ਚੰਗਾ ਨਿੰਦਾ ਵੀ ਕਰਿਆ ਕਰੋ, ਉਸਤ ਵੀ ਕਰਿਆ ਕਰੋ। ਸਾਰੀ ਸੰਗਤ ਹੈਰਾਨ ਹੋਗੀ, ਬਾਬਾ ਜੀ ਹੁਣੇ ਤੁਸੀਂ ਕਿਹਾ ਸੀ ਨਹੀਂ ਕਰਨੀ ਸੀ। ਬਾਬਾ ਜੀ ਕਹਿਣ ਲੱਗੇ ਜੀ ਤੁਹਾਡਾ ਸੁਭਾਅ ਬਣ ਗਿਆ ਹੈ ਤਾਂ ਨਿੰਦਾ ਵੀ ਕਰੋ ਉਸਤ ਵੀ। ਬਾਬਾ ਜੀ ਉਹ ਕਿਸ ਤਰ੍ਹਾਂ? ਬਾਬਾ ਜੀ ਕਹਿਣ ਲੱਗੇ ਜੇ ਨਿੰਦਾ ਕਰਨੀ ਹੈ ਤਾਂ ਆਪਣੀ ਕਰੋ, ਸਭ ਔਗਣ ਨਹੀਂ, ਨਿੰਦਾ ਕਰਨੀ ਹੈ ਤੇ ਆਪਣੀ ਕਰੋ, ਜੇ ਉਸਤ ਕਰਨੀ ਹੈ ਤਾਂ ਮੇਰੇ ਧੰਨ ਗੁਰੂ ਨਾਨਕ ਕਰੋ। ਵਾਜਬ ਤੇਰੇ ਭਲਾ ਹੀ ਭਲਾ, ਤੇ ਦੂਜੀ ਨਿੰਦਾ ਕਿਸੇ ਨਿੰਦਾ ਭਲੀ ਕਿਸੇ ਦੀ, ਪਰ ਨਿੰਦਾ ਤੂੰ ਆਪ ਹਟਾਵੇ। ਤੇ ਪੰਜਵੀਂ ਪੌੜੀ ਕਿਹੜੀ ਹੈ? ਥੋੜਾ ਸਮੇਂ ਥੋੜਾਈ ਭਾਵੇ, ਥੋੜਾ ਸੋਣਾ ਤੇ ਥੋੜਾ ਖਾ। ਇਹ ਵੀ ਬੇਨਤੀ ਕੀਤੀ ਸੀ ਬਾਬਾ ਜੀ, ਕੋਈ ਮਿਕਦਾਰ ਨਹੀਂ ਲਿਖੀ ਭਾਈ ਸਾਹਿਬ ਜੀ, ਕਿਤਨਾ ਥੋੜਾ ਜੇ ਅੱਗੇ ਅੱਠ ਰੋਟੀਆਂ ਖਾਂਦੀਆਂ ਤਾਂ ਹੁਣ ਪੰਜ ਖਾ ਲਈ, ਜੇ ਅੱਗੇ 12 ਘੰਟੇ ਸੌਂਦੇ ਹੁਣ 10 ਘੰਟੇ ਸੌਂਦੀ। ਬਾਬਾ ਜੀ ਕਹਿਣ ਲੱਗੇ ਨਹੀਂ, ਇਤਨਾ ਥੋੜਾ ਖਾਓ ਜਿਹਦੇ ਨਾਲ ਸਾਰਾ ਦਿਨ ਸਰੀਰ ਪੀੜਿਆ ਹੀ ਨਾ, ਖੱਟੇ ਡਿਕਾਰ ਹੀ ਨਾ। ਮੁਸਲਮਾਨ ਰੋਜ਼ੇ ਰੱਖਦੇ ਹਨ, ਹਿੰਦੂ ਮੱਤ ਚ ਵਰਤ ਰੱਖੇ ਜਾਂਦੇ ਹਨ, ਇਹਦਾ ਮਕਸਦ ਕੀ ਹੈ? ਕੋਈ ਰੋਜ਼ਿਆਂ ਤੇ ਵਰਤਾਂ ਨਾਲ ਕੋਈ ਰੱਬ ਥੋੜਾ ਖੁਸ਼ ਹੋ ਜਾਂਦਾ? ਇਹਦਾ ਮਕਸਦ ਇਹ ਹੈ ਕਿ ਰੋਜ਼ਾ ਰੱਖਣਾ, ਥੋੜਾ ਖਾਣਾ, ਜਿਹਦੇ ਨਾਲ ਸਰੀਰ ਦੀ ਸ਼ੁੱਧੀ। ਆਮ ਡਾਕਟਰ ਕਹਿੰਦੇ ਡਾਕਟਰ ਜੀ ਸਰੀਰ ਭਾਰੀ ਭਾਰੀ ਰਹਿੰਦੀ ਹੈ, ਇੱਕ ਦਿਨ ਫਾਕਾ ਕਰ ਲੈ, ਇਹਦਾ ਮਤਲਬ ਰੋਜ਼ਾ ਰੱਖਣਾ, ਇਹ ਰੋਜ਼ਾ ਹੀ ਹੈ। ਇਹਦੇ ਨਾਲ ਸਰੀਰ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ। ਤਾਂ ਗੁਰੂ ਨੇ ਕਿਹਾ ਹੈ ਕਿ ਮੇਰਾ ਸਿੱਖ ਇੱਕ ਦਿਨ ਰੋਜ਼ਾ ਜਾਂ ਵਰਤ ਨਹੀਂ ਰੱਖਦਾ, ਗੁਰੂ ਕਾ ਸਿੱਖ ਰੋਜ਼

ਸੋਠ ਰਾਗ ਦੀ ਬਾਣੀ ਆਮ ਗੁਰਸਿੱਖਾਂ ਦੇ ਮੁਖਾਰ ਬਿੰਦ ਵਿੱਚ ਸਹਿਜ ਹੀ ਚੜੀ ਹੋਈ ਹੈ। ਬੜਾ ਸਰਲ ਅਤੇ ਮਿੱਠਾ ਰਾਗ ਹੈ, ਪਰ ਸੁਹਾਵਣਾ ਤਾਂ ਹੈ ਹੀ ਜੇ ਹਰੀ ਦੇ ਨਾਮ ਨੂੰ ਢੰਡੋਲੇਗਾ। ਸੋਰਠ ਤਾਮ ਸੁਹਾਵਣੀ ਜਾਂ ਹਰਨਾਮ ਢੰਡੋਲੇ ਅਤੇ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਹਰੀ ਨਾਮ ਦੇ ਰਸ ਨੂੰ ਪੀ ਕੇ ਮੁਰਦੇ ਹਾਣ ਨਹੀਂ ਆਏਗੀ। ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਗੁਰਸਿੱਖ ਦੀ ਸੋ ਨਿਰਮਲ ਹੋਵੇਗੀ। ਸੋਰਠ ਸੋ ਰਸ ਪੀਜੀ ਹੈ ਕਬਹੂ ਨਾ ਫੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈ ਹੈ ਦਰਗਹ ਨਿਰਮਲ ਸੋਏ। ਇਸ ਰਾਗ ਦੇ ਚੜਾਵੇ ਨੇ ਗੰਧਾਰ ਅਤੇ ਦੈਵਤ ਵਰਜਿਤ ਕਰਕੇ ਅਵਰੋਹ ਵਿੱਚ ਗੁਪਤ ਰੂਪ ਵਿੱਚ ਗੰਧਾਰ ਲਾ ਕੇ ਦੋਨੋਂ ਨਿਸ਼ਾਦ ਵਰਤ ਕੇ ਜਦੋਂ ਮੀਂਡ ਨਾਲ ਗਾਇਕ ਬਾਣੀ ਗਾਉਂਦਾ ਹੈ ਤਾਂ ਹਰੀ ਨਾਮ ਦੇ ਰਸ ਦਾ ਸਵਾਦ ਚੱਖਦਾ ਹੈ। ਇਸ ਰਾਗ ਦਾ ਵਾਦੀ ਰਿਸ਼ਭ ਅਤੇ ਸੰਵਾਦੀ ਦੈਵਤ ਮੰਨਿਆ ਹੈ। ਹਰੀ ਨਾਮ ਦਾ ਰਸ ਲਓ, ਦੋ ਸ਼ਬਦ ਸੋਠ ਵਿੱਚ ਸਰਵਣ ਕਰੋ। ਸੋਠ ਰਾਗ ਵਿੱਚ ਹੀ ਉਚਾਰੀ ਬਾਣੀ ਜਿਸ ਦਾ ਪਹਿਲਾ ਸ਼ਬਦ ਹੈ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ। ਇਹ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਕੀਰਤਨ ਕਰ ਰਹੇ ਹਨ ਭਾਈ ਸਰਬਜੀਤ ਸਿੰਘ ਜੀ ਰੰਗੀਲਾ। ਗੁਰੂ ਅਰਜਨ ਦੇਵ ਜੀ ਦੀ ਹੀ ਦੂਸਰੀ ਰਚਨਾ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਇਸ ਨੂੰ ਪ੍ਰਸਤੁਤ ਕਰ ਰਹੇ ਹਨ ਭਾਈ ਅਮਰਜੀਤ ਸਿੰਘ ਜੀ ਤਾਨ। ਪਹਿਲਾ ਸ਼ਬਦ ਸਰਵਣ ਕਰੋ, ਆਪਣੇ ਸਤਿਗੁਰ ਕੈ ਬਲਿਹਾਰੈ।

पातुक बिना से गुर अमरदास परसी सिद्ध साधक आशा से गुर अमरदास पर

ਪੱਟਾਂ ਦੀ ਸੂਈਆਂ ਵਿੱਚ ਹੈ। ਹਟ ਕਹਿ ਰਹੇ ਨੇ ਤਨ ਹਰ ਬੂੰਤ ਬਸੋ ਰੋਮਾਵਲ, ਕੁਸਮ ਬਸੰਤ ਗਲੰਤ ਨਾ ਆਵੇ। ਕਣੀਆਂ ਪੈਂਦੀਆਂ ਨੇ, ਬਾਰਿਸ਼ ਹੁੰਦੀ ਹੈ, ਉਹਨਾਂ ਕਣੀਆਂ ਨੂੰ ਕੋਈ ਗਿਣ ਨਹੀਂ ਸਕਦਾ। ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਕਿੰਨੀ ਬ੍ਰਹਸਪਤੀ ਹੈ ਸੰਸਾਰ ਵਿੱਚ, ਕਿੰਨੇ ਫੁੱਲ ਨੇ ਕੋਈ ਗਿਣ ਨਹੀਂ ਸਕਦਾ। ਕਨ ਹਰ ਬੂੰਦ ਬਸੋ ਰੋਮਾਵ, ਕੁਸੁਮ ਬਸੰਤ ਗਨੰਤ ਨਾ ਆਵੇ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਸੂਰਜ ਦੀਆਂ ਕਿਰਨਾਂ ਕੋ ਗਿਣ ਨਹੀਂ ਸਕਦਾ। ਸਮੁੰਦਰ ਦਾ ਪੇਟ ਅਜੇ ਤੱਕ ਕੋਈ ਥਾਂ ਨਹੀਂ ਪਾ ਸਕਿਆ। ਗੰਗਾ ਦੇ ਵਿੱਚ ਤਰੰਗ ਉੱਠਦੇ ਨੇ, ਕੋਈ ਗਿਣ ਨਹੀਂ ਸਕਿਆ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਫਲ ਉਹਨੇ ਜੋ ਗਾਵੇ। ਜੇ ਸ਼ਿਵਜੀ ਦਾ ਧਿਆਨ ਮੰਨਿਆ ਹੋਏ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਉਸ ਧਿਆਨ ਦੇ ਬਲ ਨਾਲ ਕੋਈ ਕਣੀਆਂ ਗਿਣ ਲਵੇ ਕਿੰਨੀਆਂ ਪਈਆਂ ਬਾਰਿਸ਼ ਵਿੱਚ। ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ, ਸਤਿਗੁਰੂ ਰੁਦਰ ਧਿਆਨ ਗਿਆਨ ਸਤਿਗੁਰ ਕੋ, ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਕੋਈ ਇਹ ਗਿਣ ਲਵੇ ਸਭ ਕੁਛ। ਸੂਰਜ ਦੀਆਂ ਕਿਰਨਾਂ ਗਿਣ ਲਵੇ, ਤਰੰਗ ਗਿਣ ਲਵੇ, ਕਣੀਆਂ ਗਿਣ ਲਵੇ, ਇਹ ਤੇ ਹੋ ਸਕਦਾ ਹੈ। ਪਰ ਇਹ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਤੇਰੀ ਉਪਮਾ ਕੋਈ ਕਹਿ ਹੀ ਨਹੀਂ ਸਕਦਾ।

ਫਿਰ ਭੱਟ ਕਹਿ ਰਹੇ ਨੇ ਤਿੰਨ ਦੁੱਖ ਨੈ ਭੁੱਖ ਤਿੰਨ ਨਿਧਨ ਨੂੰ ਕਹੀ। ਉਸ ਇਨਸਾਨ ਨੂੰ ਉਸ ਨਰ ਨੂੰ ਕੋਈ ਦੁੱਖ ਤੇ ਭੁੱਖ ਵਾਪਰ ਨਹੀਂ ਸਕਦੀ, ਉਹ ਨਿਰਧਨ ਨਹੀਂ ਰਹਿ ਸਕਦਾ, ਉਹ ਨਿਰਧਨ ਨਹੀਂ ਰਹਿ ਸਕਦਾ। ਤਿੰਨਰ ਸ਼ੋਕ ਨੈ ਹੋਏ ਤਿੰਨਰ ਸੇ ਅੰਤ ਨਾ ਲਈਏ, ਉੱਥੇ ਸ਼ੋਕ ਨਹੀਂ ਹੋ ਸਕਦਾ ਉਸਦੇ। ਤਿੰਨਰ ਸੇ ਅੰਤ ਨਾ ਲਈਏ, ਤਿੰਨਰ ਸੇਵ ਨਹਿ ਕਰੇ ਉਹ ਕਿਸੇ ਦਾ ਗੁਲਾਮ ਵੀ ਨਹੀਂ ਹੋਊਗਾ। ਤਿੰਨਰ ਸਹਿ ਸਹਿਜ ਸਮਪੈ, ਉਹ ਗੁਲਾਮ ਵੀ ਕਿਸੇ ਦਾ ਨਹੀਂ ਹੋਊਗਾ ਤੇ ਹਰ ਇੱਕ ਵਿੱਚ ਉਹਨੂੰ ਵੇਖੂਗਾ। ਸਹਿਜ ਸਮਪੈ ਤਿੰਨਰ ਦੁਲੀਚੇ ਬਹਿ ਹੈ, ਦੁਲੀਚੇ ਦਾ ਅਰਥ ਹੈ ਦੁਲੀਚੇ ਦਾ ਗਲੀਚੇ, ਉਹਦਾ ਸਟੈਂਡਰਡ ਏਡਾ ਉੱਚਾ ਹੋ ਜਾਊਗਾ, ਗਲੀਚੇ ਵਿਸ਼ੇ ਹੋਣਗੇ। ਤਿੰਨਰ ਦੁਲੀਚੇ ਬਹਿ ਹੈ, ਤਿੰਨਰ ਉਥਪ ਬਿਥਪ ਹੈ, ਉਹਦੇ ਵਿੱਚ ਇੰਨੀ ਸ਼ਕਤੀ ਆਜੂਗੀ ਉਹ ਰਾਜ ਖੋ ਵੀ ਸਕੂਗਾ ਤੇ ਰਾਜ ਦੇ ਵੀ ਸਕੂਗਾ, ਉਖੜਿਆ ਹੋਇਆਂ ਨੂੰ ਵਸਾ ਵੀ ਸਕੂਗਾ। ਤਿੰਨਰ ਦੁਲੀਚੇ ਬਹਿ ਹੈ, ਤਿੰਨਰ ਉਥਪ ਬਿਥਪ ਹੈ, ਸੁਖ ਲਹਿ ਹੈ ਤਿੰਨਰ ਸੰਸਾਰ ਮੈਂ, ਇਸ ਸੰਸਾਰ ਵਿੱਚ ਇਹ ਸਾਰੇ ਸੁੱਖ ਉਹਨੂੰ ਮਿਲਣ। ਅਪ ਹੈ ਪਟ ਰਿਪ ਮੱਧ ਤੇ ਸਕਿਆਥ ਤਿੰਨਰ ਜਾਲਪ ਬਣੇ, ਕਿਹਨੂੰ ਇਹ ਸੁੱਖ ਮਿਲਣਗੇ, ਕਿਹਨੂੰ ਇਹ ਵਡਿਆਈਆਂ ਮਿਲਣਗੀਆਂ। ਗੁਰੂ ਅਮਰਦਾਸ ਸੁਪ੍ਰਸਿੰਨ ਜੇ ਜਿਹਦੇ ਤੇ ਤੀਜਾ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਤੇ ਪ੍ਰਸੰਨ ਹੋ ਜਾਣਗੇ, ਇਹ ਸਾਰੇ ਸੁੱਖ ਇਹ ਸਾਰੀ

ਕਈ ਵਾਰੀ ਡਾਕਟਰ ਹਕੀਮ ਕਹਿ ਦਿੰਦੇ ਨੇ। ਇਹ ਰਾਤ ਦੀ ਤਰੇਲ ਚੰਗੀ ਨਹੀਂ, ਤਰੇਲ ਵਿੱਚ ਬਾਹਰ ਨਾ ਬੈਠੋ। ਪਰ ਜਿਹੜੇ ਸੰਤ ਜਣ ਨੇ, ਰਾਮ ਦੇ ਪਿਆਰੇ ਨੇ, ਉਸ ਖੁਦਾ ਦੇ, ਉਸ ਵਾਹਿਗੁਰੂ ਦੇ ਪਿਆਰੇ ਨੇ, ਉਹ ਜਦੋਂ ਇਹ ਸਮਾਂ ਦੇਖਦੇ ਨੇ ਕਿ ਤਾਰੇ ਚੜ੍ਹੇ ਹੋਏ ਨੇ, ਚੰਦਰਮਾ ਚੜ੍ਹੇ ਹੈ, ਮਿੱਠੀ ਮਿੱਠੀ ਰੋਸ਼ਨੀ,

ਗੁਰਮੁਖ ਉੱਠ ਕੇ ਬਹਿੰਦੇ ਨੇ ਕਿ ਹੁਣ ਦੁਨੀਆਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ, ਹੁਣ ਕੋਈ ਮਨ ਨੂੰ ਖਿੰਡਾਉਣ ਵਾਲੀ ਚੀਜ਼ ਨਹੀਂ। ਇਹੋ ਹੀ ਤੇ ਵੇਲਾ ਪਰਮੇਸ਼ਰ ਦੇ ਨਾਲ ਜੁੜਨ ਦਾ। ਪਿੰਨੀ ਰਹਿਣ ਨੜੀਏ ਚਮਕਣ ਤਾਰੇ, ਰਹਿਣ ਕਹਿੰਦੇ ਨੇ ਰਾਤ, ਇਹ ਪਿੰਨੀ ਪਿੰਨੀ ਰਾਤ ਕਿੱਡੀ ਸੁਹਾਵਣੀ। ਜਦ ਤਾਰੇ ਡਲਕਾ ਮਾਰਦੇ ਨੇ, ਤਾਰਿਆਂ ਦੀ ਮਿੱਠੀ ਮਿੱਠੀ ਰੋਸ਼ਨੀ, ਠੰਡੀ ਮਿੱਠੀ ਹਵਾ ਮਨ ਨੂੰ ਮੋਹਦੀ ਏ, ਤੇ ਉਦੋਂ ਆਪਣੇ ਆਪ ਫਿਰ ਹਿਰਦੇ ਦੇ ਵਿੱਚੋਂ ਪ੍ਰਭੂ ਦੀ ਸਿਫਤ ਨਿਕਲਦੀ ਏ। ਇਸ ਵੇਲੇ ਦੁਨੀਆਂ ਸੌਂਦੀ ਏ ਕਿ ਨੀਂਦਰ ਬੜੀ ਚੰਗੀ ਆਈ, ਪਰ ਗੁਰਮੁਖ ਪਿਆਰੇ ਜਾਗਦੇ ਨੇ। ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਉਸ ਰਾਮ ਦੇ ਪਿਆਰੇ ਉੱਠ ਕੇ ਬਹਿ ਜਾਂਦੇ ਨੇ, ਕੀਰਤਨ ਵਿੱਚ ਜੁੜਦੇ ਨੇ। ਆਓ ਭਾਈ, ਆਤਮਕ ਆਨੰਦ ਲੈਣਾ, ਦੁਨੀਆਂ ਦੇ ਰਾਗ ਰੰਗਾਂ ਤੋਂ ਉੱਤੇ ਹੋਣਾ। ਆਓ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮੇਸ਼ਰ ਦੀ ਯਾਦ ਵਿੱਚ ਬਹਿ ਕੇ ਕੀਰਤਨ ਕਰੀਏ, ਰਾਤ ਸੌਂ ਕੇ ਨਾ ਗਵਾਈਏ।

ਅੰਮ੍ਰਿਤ ਵੇਲੇ ਜਾਗਣਾ, ਜਿਨ੍ਹਾਂ ਨੂੰ ਨਸੀਬ ਹੁੰਦਾ ਹੈ ਉਨ੍ਹਾਂ ਦਾ ਜੀਵਨ

ਮੇਰਾ ਮਨ ਆਪਣਾ ਪਰਨਾ ਮੋਢੇ ਤੇ ਮਾਰਿਆ। ਗੰਗਾ ਘਾਟ ਇਸ਼ਨਾਨ ਕਰਨ ਵਾਸਤੇ ਤੁਰ ਪਏ ਨੇ। ਜਦੋਂ ਸਵਾਮੀ ਰਾਮਾਨੰਦ ਗੰਗਾ ਘਾਟ ਪਹੁੰਚੇ

ਉਹਨਾਂ ਪੌੜੀਆਂ ਤੇ ਜਾ ਕੇ ਲੰਮਾ ਪੈ ਗਿਆ ਜਿੱਧਰ ਸਵਾਮੀ ਰਾਮਾਨੰਦ ਨੇ ਲੰਘਣਾ। ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ, ਪਰਮੇਸ਼ੁਰ ਨੂੰ ਯਾਦ ਕਰਨ ਦਾ ਵੇਲਾ, ਤੇ ਕਬੀਰ ਸਾਹਿਬ ਮੂੰਹ ਸਿਰ ਲਵੇਟੇ ਹੈ, ਪੌੜੀਆਂ ਤੇ ਲੰਮੇ ਪਏ ਨੇ, ਉਧਰੋਂ ਬੜੀ ਮਸਤੀ ਵਿਚ ਉਸ ਪਰਮੇਸ਼ੁਰ ਦਾ ਸਿਮਰਨ ਕਰਦੇ ਸਵਾਮੀ ਰਾਮਾਨੰਦ ਜੀ ਆਏ। ਪੌੜੀਆਂ ਤੇ ਕੋਈ ਸੁੱਤਾ ਦੇਖਿਆ, ਅੱਗੇ ਕਿਵੇਂ ਜਾਣ, ਕੋਈ ਸੁੱਤਾ ਹੋਇਆ। ਤੇ ਸਿਆਣੇ ਕਹਿੰਦੇ ਨੇ ਜਿਹੜੀ ਚੀਜ਼ ਭਾਂਡੇ ਵਿਚ ਹੋਵੇਗੀ ਉਹ ਹੀ ਨਿਕਲੇਗੀ। ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੇ ਹਿਰਦੇ ਵਿਚ ਪਰਮੇਸ਼ੁਰ ਦਾ ਨਾਮ ਹੈ, ਉਹਨਾਂ ਜਦੋਂ ਵੀ ਬੋਲਣਾ ਹੈ ਨਾਮ ਦੀ ਗੱਲ ਕਰਨੀ। ਸਵਾਮੀ ਰਾਮਾਨੰਦ ਨੇ ਆਪਣੇ ਚਰਨਾਂ ਦੀ ਠੋਕਰ ਲਾਈ ਕਬੀਰ ਦੇ ਸਰੀਰ ਨੂੰ, ਤੇ ਨਾਲੇ ਮੂੰਹ ਤੋਂ ਕਿਹਾ, ਉੱਠ ਰਾਮ ਕੇ ਰਾਮ ਕਹੋ। ਐ ਰਾਮ ਦੇ ਬੰਦਿਆ, ਉਹ ਇਹ ਵੇਲਾ ਕੋਈ ਸੌਣ ਦੇ, ਉੱਠ ਉੱਠ ਕੇ ਰਾਮ ਕਹੋ। ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਈ। ਉੱਠ ਭਾਈ, ਉੱਠ ਕੇ ਰਾਮ ਰਾਮ ਕਰ, ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰ, ਖੁਦਾ ਖੁਦਾ ਕਰ। ਐ ਬੰਦਿਆ, ਇਹ ਵੇਲਾ ਸੌਣ ਦਾ ਨਹੀਂ, ਦਿਨ ਕੰਮ ਕਰਕੇ ਬਤਾ ਦੇਣਾ, ਰਾਤ ਸੌਂ ਕੇ ਬਤਾ ਦੇਣਾ, ਤੇਰਾ ਜੀਵਨ ਬੇਕਾਰ ਜਾ ਰਹੇ। ਸਵਾਮੀ ਜੀ ਦੇ ਪੈਰਾਂ ਦਾ ਛੂਹਣਾ, ਕਿਉਂਕਿ ਮਹਾਂਪੁਰਸ਼ਾਂ ਦਾ ਛੂਹਣਾ ਜੀਵਨ ਬਦਲੀ ਕਰ ਦਿੰਦਾ। ਕਬੀਰ ਸਾਹਿਬ ਦੇ ਲੂਣੂ ਵਿੱਚੋਂ ਮਾਨੋ ਰਾਮ ਰਾਮ ਦੀ ਆਵਾਜ਼ ਆਉਣ ਲੱਗ ਪਈ। ਮੱਥਾ ਟੇਕਿਆ ਸਵਾਮੀ ਨੂੰ, ਆਪਣੇ ਘਰ ਨੂੰ ਤੁਰ ਪਏ। ਅੱਜ ਜੀਵਨ ਵਿੱਚ ਇੱਕ ਨਵੀਂ ਤਬਦੀਲੀ ਆ ਗਈ। ਇਹ ਰਾਮ ਰਾਮ, ਇਹ ਸਾਰੇ ਨਾਮ ਉਸ ਪਰਮੇਸ਼ਰ ਨੂੰ ਦਿੱਤੇ ਨੇ, ਕਿਉਂਕਿ ਪਰਮੇਸ਼ਰ ਇੱਕ ਹੈ, ਉਹਦੇ ਨਾਮ

ਰਾਮ ਕਬੀਰੇ ਭੇਦ ਨਾ ਪਾਈ। ਇਹ ਅੰਮ੍ਰਿਤ ਵੇਲੇ ਜਾਗਣ ਦਾ ਫਲ ਕਿ ਕਬੀਰ ਵਿੱਚ ਤੇ ਰਾਮ ਵਿੱਚ, ਉਸ ਵਾਹਿਗੁਰੂ ਵਿੱਚ।

ਤੇ ਜੇ ਉਹਦੀ ਨੱਕ ਨਾ ਹੋਵੇ ਤੇ ਉਹ ਚੰਗਾ ਨਹੀਂ ਲੱਗਦਾ। ਪ੍ਰਣਵਤ ਨਾਮ ਦੇ ਉਹ ਨਾਕੇ ਬਿਨਾ ਨਾ ਸੋ ਹੈ ਪਤੀ ਸੁਲੱਖਣ। ਬੇਸ਼ੱਕ ਸਾਰੇ ਸ਼ਿੰਗਾਰ ਕੀਤੇ ਨੇ ਪਰ ਜੇ ਨੱਕ ਨਹੀਂ ਤੇ ਇਨਸਾਨ ਚੰਗਾ ਨਹੀਂ ਲੱਗਦਾ। ਇਸੇ ਵਾਸਤੇ ਭਗਤ ਜੀ ਨੇ ਕਿਹਾ ਤੇਰੇ ਕੋਲ ਸਾਰੇ ਸੁੱਖ

ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਪਰ ਸੇਠ ਕਹਿਣ ਲੱਗਾ, ਜਦ ਮੈਂ ਸਾਰਿਆਂ ਨੂੰ ਦਾਨ ਦਿੱਤਾ ਹੈ ਤੁਹਾਨੂੰ ਜ਼ਰੂਰ ਦੇਣਾ। ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ, ਦੂਸਰਿਆਂ ਨੂੰ ਵੀ ਥੋੜਾ ਸੋਨਾ ਦਿੱਤਾ ਹੈ ਤੁਹਾਨੂੰ ਮੈਂ ਜ਼ਿਆਦਾ ਸੋਨਾ ਦੇਵਾਂਗਾ। ਕਿਉਂਕਿ ਸੇਠ ਦੇ ਮਨ ਵਿੱਚ ਹੰਕਾਰ ਹੈ, ਇਸ ਗੱਲ ਦਾ ਮਾਣ ਹੈ ਕਿ ਮੈਂ ਬੜਾ ਵੱਡਾ ਦਾਨੀ ਹਾਂ। ਕਹਿਣ ਲੱਗਾ, ਨਾਮਦੇਵ ਦੱਸੋ ਤੁਹਾਨੂੰ ਕਿੰਨਾ ਸੋਨਾ ਦੇਣ। ਨਾਮਦੇਵ ਜੀ ਮੁਸਕਰਾ ਪਏ ਤੇ ਸਮਝ ਗਏ ਇਹਦੇ ਮਨ ਵਿੱਚ ਹੰਕਾਰ। ਕਹਿਣ ਲੱਗੇ, ਭਾਈ ਅਸੀਂ

ਪੱਤਰ ਲਿਖ ਕੇ ਕਿਹਾ, ਸੇਠ ਜੀ ਇਹ ਲੋ ਤੁਲਸੀ ਦਾ ਪੱਤਾ, ਕੁੱਤੇ ਰਾਮ ਲਿਖਿਆ। ਤੱਕੜੀ ਵਿੱਚ ਇੱਕ ਪਾਸੇ ਤੁਲਸੀ ਦਾ ਪੱਤਾ ਰੱਖ ਦਿਓ ਜਿਹਦੇ ਤੇ ਰਾਮ ਲਿਖਿਆ, ਤੇ ਤੱਕੜੀ ਦੇ ਦੂਸਰੇ ਪਾਸੇ ਸੋਨਾ ਪਾ ਦਿਓ। ਜਿੰਨਾ ਸੋਨਾ ਇਸ ਪੱਤੇ ਦੇ ਬਰਾਬਰ ਹੋਵੇਗਾ ਅਸੀਂ ਲੈ ਲਵਾਂਗੇ। ਸੇਠ ਹੱਸ ਪਿਆ, ਕਹਿਣ ਲੱਗਾ, ਮੂਰਖਾਂ ਵਾਲੀ ਗੱਲ ਕੀਤੀ, ਇਸ ਪੱਤੇ ਬਰਾਬਰ ਕੀ।

ਕਰੇ ਉਲਟੇ ਲਟਕ ਕੇ ਤੀਰਥਾਂ ਤੇ ਤਪ ਕਰੇ ਅਗਨ ਦਹਿ ਅਗਨ ਕਿਹਾ ਹੈ ਅੱਗ ਨੂੰ ਦਹਿ ਕਹਿੰਦੇ ਨੇ ਸਾੜਨਾ ਅਗਰ ਕੋਈ ਬਨਾਰਸ ਜਾ ਕੇ ਤਪ ਕਰੇ ਉਲਟਾ ਲਟਕੇ ਤੀਰਥਾਂ ਤੇ ਜਾ ਕੇ ਮਰੇ ਅਗਨੀ ਵਿੱਚ ਆਪਣਾ ਸਰੀਰ ਸਾੜ ਦੇਵੇ

ਉਹਦੇ ਨਾਮ ਕਰਕੇ ਨੇ। ਇਹ ਦਾਨ ਪੁੰਨ ਉਹਦੇ ਨਾਮ ਕਰਕੇ ਹੈ, ਫਿਰ ਨਾਮ ਦੇ ਬਰਾਬਰ ਕੋਈ ਕਿਸ ਤਰ੍ਹਾਂ ਹੋ ਸਕਦਾ। ਇਸ ਵਾਸਤੇ ਕਿਹਾ ਹੈ ਭਾਈ, ਉਸ ਪਰਮੇਸ਼ਵਰ ਦਾ ਨਾਮ ਜਪ, ਉਹਦਾ ਸਿਮਰਨ ਕਰ,

ਕਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਜਿੰਨੇ ਇਹ ਧਾਰਮਿਕ ਗ੍ਰੰਥ ਨੇ ਸਾਰੇ ਰੱਬ ਦਾ ਰਾਹ ਦੱਸ ਰਹੇ ਨੇ ਵੀ ਰੱਬ ਦੇ ਰਾਹ ਨੂੰ ਕਿਸ ਤਰ੍ਹਾਂ ਜਾਣਾ, ਪ੍ਰਭੂ ਦਾ ਦਰ ਕਿਵੇਂ ਪਾਉਣਾ। ਕਿਸੇ ਵੀ ਧਾਰਮਿਕ ਗ੍ਰੰਥ ਦੇ ਅੰਦਰ ਕਿਸੇ ਸੰਤ ਗੁਰੂ ਕੀ ਬਾਣੀ ਅਵਤਾਰ ਦੀ ਬਾਣੀ ਦੇ ਵਿੱਚ ਇਹ ਨਹੀਂ ਲਿਖਿਆ ਬਈ ਸੰਸਾਰ ਦੀ ਖੋਜ ਕਰੋ, ਸੰਸਾਰ ਚੋਂ ਇਹ ਕੁਝ ਮਿਲੇਗਾ। ਸੰਸਾਰ ਪ੍ਰਤੱਖ ਹੈ, ਜ਼ਾਹਿਰ ਹੈ, ਤੇ ਜ਼ਾਹਿਰ ਚੀਜ਼ ਜਿਹੜੀ ਹੈ ਨਜ਼ਰ ਆ ਰਹੀ ਹੈ, ਸੰਸਾਰ ਤੇ ਨਜ਼ਰ ਆ ਰਿਹਾ ਨਾ, ਕਿਹੜੀ ਕਿਹੜੀ ਚੀਜ਼ ਇਸ ਦੇ ਵਿੱਚ ਮਿਲ ਸਕਦੀ, ਪ੍ਰਾਪਤ ਹੋ ਸਕਦੀ ਹੈ। ਪਰ ਇੱਕ ਰੱਬ ਦਾ ਦਰ ਹੈ, ਪ੍ਰਭੂ ਦਾ ਦਰ ਹੈ, ਜਿਹੜਾ ਨਜ਼ਰ ਨਹੀਂ ਆਉਂਦਾ ਤੇ ਉਸ ਤੱਕ ਪਹੁੰਚਣਾ। ਭਾਈ ਗੁਰਦਾਸ ਸਾਹਿਬ ਨੇ ਬੜਾ ਸੁੰਦਰ ਹਵਾਲਾ ਦਿੱਤਾ ਆਪਣੀ ਪਾਵਨ ਕਵਿਤ ਬਾਣੀ ਦੇ ਅੰਦਰ ਲਿਖਦੇ ਨੇ।

ਰਾਹੀਆਂ ਨੂੰ ਪੁੱਛਦਾ ਪ੍ਰੀਤਮ ਦੇ ਦਰ ਦਾ, ਪ੍ਰੀਤਮ ਦੇ ਘਰ ਦਾ ਰਾਹ ਪੁੱਛ ਰਿਹਾ ਰਾਹੀਆਂ ਨੂੰ। ਆਪਣੇ ਆਪ ਨੂੰ ਪਤਾ ਨੀ ਨਾ, ਕਿਸੇ ਪਿਆਰੇ ਦੇ ਘਰ ਜਾਈਏ ਤੇ ਜੇ ਘਰ ਦਾ ਐਡਰੈਸ ਪਾਸ ਨਾ ਹੋਵੇ, ਬਰਾਬਰ ਪਤਾ ਨਾ ਹੋਵੇ ਤੇ ਰਸਤੇ ਦੇ ਵਿੱਚੋਂ ਪੁੱਛਣਾ ਪੈਂਦਾ ਬੜੀ ਵਾਰ, ਤੇ ਪੁੱਛੀਦਾ ਨਾ ਜਦੋਂ। ਪੁੱਛਤ ਪਥਕ ਤੇ ਮਾਰਗ ਨਾ ਧਾਰੇ ਪੱਗ, ਪੁੱਛਦਾ ਹੈ ਰਾਹੀਆਂ ਨੂੰ, ਮੁਸਾਫਰਾਂ ਨੂੰ ਪੁੱਛਦਾ ਬਈ ਪ੍ਰੀਤਮ ਦਾ ਦਰ ਕਿੱਥੇ। ਉਹ ਰਾਹ ਦੱਸ ਦਿੰਦੇ ਨੇ ਵੀ ਆਹ ਜਿਹੜੀ ਸੜਕ ਹੈ ਨਾ, ਤੇਰੇ ਪ੍ਰੀਤਮ ਦੇ ਦਰ ਤੱਕ ਪਹੁੰਚਣੀ, ਤੇਰੇ ਪ੍ਰੀਤਮ ਦੇ ਐਨ ਘਰ ਦੇ ਸਾਹਮਣੇ ਜਾ ਕੇ ਖੜੀ ਹੋਣੀ। ਪੁੱਛਦਾ ਹੈ ਪਰ ਉਸ ਰਾਹ ਦੇ ਉੱਪਰ ਚੱਲਦਾ ਨਹੀਂ, ਖੜਾ ਰਹਿੰਦਾ। ਫਿਰ ਦੂਜਾ ਮੁਸਾਫਰ ਆਉਂਦਾ, ਉਹਨੂੰ ਪੁੱਛਦਾ, ਉਹ ਵੀ ਕਹਿੰਦਾ ਵੀ ਇਹੀ ਰਾਹ ਹੈ। ਤੀਜਾ ਆਉਂਦਾ, ਉਹਨੂੰ ਪੁੱਛਦਾ, ਉਹ ਦੱਸਦਾ ਇਹ ਰਾਹ। ਸਾਰੀ ਜ਼ਿੰਦਗੀ ਉਸ ਚੁਰਾਹੇ ਦੇ ਅੰਦਰ ਖੜਾ ਰਾਹ ਪੁੱਛੀ ਜਾ ਰਿਹਾ ਪ੍ਰੀਤਮ ਦੇ ਦਰ ਦਾ, ਤੇ ਪ੍ਰੀਤਮ ਦੇ ਦਰ ਦਾ ਰਾਹ ਜਿਹੜਾ ਆਉਂਦਾ ਉਹ ਦੱਸੀ ਜਾ ਰਿਹਾ, ਪਰ ਇਹ ਜਾਂਦਾ ਨਹੀਂ। ਫਿਰ ਗੱਲਾਂ ਗੱਲਾਂ ਨਾਲ ਕਿਸ ਤਰ੍ਹਾਂ ਪਹੁੰਚ ਜਾਏਗਾ, ਖੜਾ ਖੜਾ ਪ੍ਰੀਤਮ ਦੇ ਦਰ ਤੇ ਕਿਵੇਂ ਪਹੁੰਚ ਜਾਏਗਾ। ਸਾਰੀ ਉਮਰ ਚੁਰਾਹੇ ਦੇ ਅੰਦਰ ਖੜਿਆ ਹੋ ਗਈ ਏ, ਪ੍ਰੀਤਮ ਦੇ ਦਰ ਦਾ ਪਤਾ ਲੱਗ ਗਿਆ, ਉਹ ਸਾਹਮਣੇ ਪ੍ਰੀਤਮ ਦਾ ਦਰ ਹੈ ਤੇ ਜਾਣਾ ਉੱਥੇ ਜ਼ਰੂਰ ਹੈ, ਪਰ ਅਜੇ ਪੁੱਛਣ ਤੱਕ ਹੀ ਦਲੀਲਾਂ ਨੇ ਇਹਦੀਆਂ, ਅਜੇ ਇਹਦਾ ਮਨ ਪੁੱਛਣ ਤੱਕ ਹੀ ਹੈ, ਪੁੱਛ ਪੁੱਛ ਕੇ ਨਹੀਂ ਭਰਿਆ। ਜਿਹੜਾ ਆਉਂਦਾ ਪੁੱਛੀ ਜਾ ਰਿਹਾ, ਜਿਹੜਾ ਆਉਂਦਾ ਪੁੱਛੀ ਜਾ ਰਿਹਾ। ਫਿਰ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਗੱਲਾਂ ਨਾਲ ਪਹੁੰਚ ਜਾਓਗੇ।

ਜਾ ਕੇ ਦੁੱਖ ਦੱਸਦਾ, ਡਾਕਟਰ ਨਬਜ਼ ਵੇਖਦਾ, ਬਾਂਹ ਪਕੜ ਕੇ ਵੇਖਦਾ, ਫਿਰ ਕਹਿੰਦਾ ਵੀ ਇਹ ਪਰਹੇਜ ਹੈ, ਇਹ ਦਵਾਈ ਤੈਨੂੰ ਦੇ ਦਿੱਤੀ ਹੈ, ਇਹ ਪਰਹੇਜ ਰੱਖਣਾ ਇਹਦੇ ਨਾਲ ਤੇ ਦਵਾਈ ਖਾਏਗਾ ਠੀਕ ਹੋ ਜਾਏਗਾ। ਫਿਰ ਨਾ ਇਹ ਦਵਾਈ ਖਾਂਦਾ ਨਾ ਇਹ ਪਰਹੇਜ਼ ਕਰਦਾ, ਲਿਆ ਕੇ ਘਰ ਦੇ ਵਿੱਚ ਰੱਖ ਦਿੱਤੀ, ਇਹ ਕੈਸੇ ਮਿਟੇ ਰੋਗ? ਰੋਗ ਮਿਟ ਜਾਏਗਾ? ਕਦੇ ਨੀ ਮਿਟ ਸਕਦਾ, ਕਿਉਂਕਿ ਨਾ ਦਵਾਈ ਖਾਧੀ ਨਾ ਪਰਹੇਜ ਕੀਤਾ, ਰੋਗ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਗਰੀਬ ਨਵਾਜ ਸਾਹਿਬ ਦੇ ਪਾਵਨ ਦਰਬਾਰ ਦੇ ਅੰਦਰ ਗੁਰਸਿੱਖਾਂ ਨੇ ਗਰੀਬ ਨਵਾਜ ਕਲਗੀਧਰ ਪਿਤਾ ਨੂੰ ਇੱਕ ਬਾਤ ਕਹੀ, ਮਹਾਰਾਜ ਆਪ ਜੀ ਦੇ ਸਨਮੁਖ ਹਾਜ਼ਰ ਹਾਂ। ਸਤਿਗੁਰੂ ਆਪ ਜੀ ਨੇ ਇੱਕ ਹੁਕਮ ਕੀਤਾ ਵੀ ਬਾਣੀ ਪੜਿਆ ਕਰੋ, ਕਿਉਂਕਿ ਬਾਣੀ ਗੁਰੂ ਹੈ, ਇਸ ਦੇ ਵਿੱਚੋਂ ਤੁਹਾਨੂੰ ਪਰਮਾਤਮਾ ਦੇ ਦੀਦਾਰ ਹੋਣਗੇ, ਰੱਬ ਦੇ ਰਾਹ ਦਾ ਪਤਾ ਲੱਗ ਜਾਏਗਾ, ਪ੍ਰਭੂ ਦਾ ਦਰ ਪਤਾ ਲੱਗ ਜਾਏਗਾ ਵੀ ਕੈਸਾ ਦਰ ਹੈ, ਕਿੱਡਾ ਖੂਬਸੂਰਤ ਘਰ ਹੈ, ਉਹ ਕਿੱਡੀ ਖੂਬਸੂਰਤ ਡੈਕੋਰੇਸ਼ਨ ਹੈ ਉਸਦੀ, ਉਸ ਦੇ ਦਰਬਾਰ ਦੇ ਅੰਦਰ ਕੈਸੇ ਕੈਸੇ ਚੋਬਦਾਰ ਖੜੇ ਨੇ ਸੰਤਰੀ, ਜਿਨ੍ਹਾਂ ਨੇ ਕਈ ਕਈ ਯੁੱਗ ਸਾਧਨਾ ਸਾਧੀ ਨਾ ਤਪੱਸਿਆ ਕੀਤੀ ਬੰਦਗੀ ਕੀਤੀ ਹੈ, ਉਹ ਉਸ ਦੇ ਦਰ ਦੇ ਸਾਹਮਣੇ ਖੜੇ ਚੌਰ ਕਰ ਰਹੇ ਨੇ। ਤੇ ਜਦੋਂ ਤੁਸੀਂ ਉਸ ਦੇ ਦਰ ਵਿੱਚ ਪਹੁੰਚੋਗੇ ਤੇ ਤੁਹਾਨੂੰ ਆਉਣ ਅੰਦਰ ਵੜਦਿਆਂ ਉਹ ਆਦਰ ਸਤਿਕਾਰ ਦੇ ਨਾਲ ਲੈ ਕੇ ਜਾਣਗੇ, ਬਿਠਾਉਣਗੇ। 36-36 ਯੁੱਗ ਜਿਨ੍ਹਾਂ ਨੇ ਤਪੱਸਿਆ ਕੀਤੀ ਉਹ ਤੁਹਾਡੀ ਇੰਤਜ਼ਾਰ ਅੰਦਰ ਨੇ ਵੀ ਇਸ ਦੇ ਦਰ ਵਿੱਚ ਕੋਈ ਆਵੇ। ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਤ ਸੁਣ ਕੇ ਸਿੰਘ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਕਿਹਾ ਵੀ ਬਾਣੀ ਜ਼ਿਆਦਾ ਪੜਿਓ, ਰਸ ਆਉਂਦਾ, ਬੜਾ ਰਸ ਆਉਂਦਾ। ਮਹਾਰਾਜ ਪਰ ਅਸੀਂ ਤੇ ਬਾਣੀ ਪੜ੍ਹਦੇ ਹਾਂ, ਸਾਨੂੰ ਰਸ ਆਉਂਦਾ ਹੀ ਨਹੀਂ, ਬਾਣੀ ਪੜ੍ਹਦੇ ਹਾਂ ਰਸ ਆਉਂਦਾ ਹੀ ਨਹੀਂ, ਸਰੂਰ ਹੀ ਨਹੀਂ ਆਉਂਦਾ। ਬਾਣੀ ਪੜ੍ਹਨ ਲੱਗਿਆਂ ਚਿੱਤ ਜਿਹੜਾ ਆਸੇ ਪਾਸੇ ਭੱਜ ਜਾਂਦਾ, ਖਿਆਲ ਕਿਤੇ ਹੋਰ ਚਲੇ ਜਾਂਦੇ ਨੇ, ਮਨ ਟਿਕਾਣੇ ਨਹੀਂ ਰਹਿੰਦਾ, ਅੱਖਾਂ ਦੇ ਨਾਲ ਪੜ ਛੱਡੀਦਾ, ਰਸਨਾ ਬੋਲਦੀ ਰਹਿੰਦੀ ਹੈ। ਮਹਾਰਾਜ ਗਰੀਬ ਨੂੰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਵੀ ਬਾਣੀ ਪੜ੍ਹਦੇ ਰਿਹਾ ਕਰੋ।

ਬਰਸਾਤ ਪੈਂਦੀ ਹੈ, ਤੀਜੀ ਬਰਸਾਤ ਪੈਂਦੀ ਹੈ। ਸਾਉਣ ਦੇ ਮਹੀਨੇ ਦੇ ਵਿੱਚ ਕਦੀ ਵੇਖੋ ਬਰਸਾਤ ਦੀਆਂ ਰੁੱਤਾਂ ਦੇ ਅੰਦਰ ਬਈ ਬਨਸਪਤੀ ਦਾ ਰੰਗ ਹੀ ਕੁਛ ਹੋਰ ਹੁੰਦਾ, ਹਰਾ ਕੱਚ ਰੰਗ ਹੋ ਜਾਂਦਾ, ਕਿਉਂਕਿ ਜਿਹੜੀ ਮੈਲ ਉਤਰਦੀ ਹੈ ਮੀਂਹ ਪੈਂਦਾ ਲਾ ਦਿੰਦਾ, ਜਿਹੜਾ ਧੂੜ ਪੱਤਿਆਂ ਤੇ ਚੜ੍ਹਦੀ ਹੈ ਮੀਂਹ ਪੈਂਦਾ ਉਸ ਧੂੜ ਨੂੰ ਲਾ ਦਿੰਦਾ, ਬਨਸਪਤੀ ਹਰੀ ਕੱਚ ਨਜ਼ਰ ਆਉਂਦੀ ਹੈ, ਇਸ ਤੇ ਮੈਲ ਨਹੀਂ ਚੜ੍ਹਦੀ। ਰੋਜ਼ਾਨਾ ਬਾਣੀ ਪੜ੍ਹਨ ਦੇ ਨਾਲ ਮਨ ਤੇ ਮੈਲ ਨਹੀਂ ਚੜ੍ਹਦੀ, ਜਿੰਨੀ ਕੁ ਚੜ੍ਹਦੀ ਹੈ ਬਾਣੀ ਜਿਹੜੀ ਹੈ ਉਸ ਨੂੰ ਲਾਹ ਦਿੰਦੀ ਹੈ, ਫਿਰ ਮਨ ਉੱਜਲ ਦਾ ਉੱਜਲ ਹੋ ਜਾਂਦਾ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਸਮਝਾਇਆ ਤੇ ਸਿੱਖ ਕਹਿਣ ਲੱਗੇ ਮਹਾਰਾਜ ਕੋਈ ਦਲੀਲ ਦੇ ਕੇ ਸਮਝਾਓ, ਇਹ ਦਲੀਲਾਂ ਬੜੀਆਂ ਆਪ ਜੀ ਨੇ ਦਿੱਤੀਆਂ, ਕੋਈ ਅੰਤਰੀ ਵੀ ਦਲੀਲ। ਉਸ ਸਮੇਂ ਇਤਿਹਾਸ ਚ ਲਿਖਿਆ ਵੀ ਮਹਾਰਾਜ ਕਹਿਣ ਲੱਗੇ ਬਈ ਭੰਗ ਰਗੜੋ ਸੁੱਖਾ, ਇਸ ਨੂੰ ਦੌਰੇ ਵਿਚ ਪਾ ਕੇ ਸੁੱਖਾ ਰਗੜਾਇਆ ਗਿਆ ਸਿੰਘਾਂ ਕੋਲੋਂ, ਸੁੱਖਾ ਕਾਫੀ ਸਾਰਾ ਰਗੜਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗਲਾਸ ਭਰ ਭਰ ਕੇ ਦਿੱਤੇ, ਕਹਿਣ ਲੱਗੇ ਇਹਨਾਂ ਨੂੰ ਪੀਓ, ਪਰ ਅੰਦਰ ਨਹੀਂ ਲੰਘਾਣਾ ਗਲੇ ਤੋਂ, ਇਹ ਮੂੰਹ ਦੇ ਅੰਦਰ ਅੰਦਰ ਰੱਖ ਕੇ ਬਾਹਰ ਡੋਲੀ ਜਾਇਓ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ। ਗਲਾਸ ਦਾ ਗਲਾਸ ਖਤਮ ਹੋ ਗਿਆ। ਮਹਾਰਾਜ ਕਹਿਣ ਲੱਗੇ ਬਾਅਦ ਵਿਚ ਪੁੱਛਿਆ, ਕਹਿਣ ਲੱਗੇ ਵੀ ਕੋਈ ਨਸ਼ਾ ਆਇਆ, ਕੋਈ ਅੰਦਰ ਸਰੂਰ ਪੈਦਾ ਹੋਇਆ। ਮਹਾਰਾਜ ਸਰੂਰ ਪੈਦਾ ਕਿਸ ਤਰ੍ਹਾਂ ਹੋਣਾ ਸੀ, ਜਦ ਇਹ ਅੰਦਰ ਹੀ ਨਹੀਂ ਗਿਆ, ਜਦ ਇਹ ਅੰਦਰ ਹੀ ਨਹੀਂ ਗਿਆ ਤੇ ਨਸ਼ਾ ਕਿੱਥੋਂ ਚੜ੍ਹਨਾ ਸੀ ਤੇ ਸਰੂਰ ਕਿੱਥੋਂ ਪੈਦਾ ਹੋਣਾ ਸੀ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਇਸੇ ਤਰ੍ਹਾਂ ਹੀ ਗੁਰੂ ਕੇ ਸਿੱਖੋ, ਗੁਰੂ ਕੀ ਬਾਣੀ ਹੈ, ਇਹ ਪੜ੍ਹਦੇ ਹਾਂ ਆਪਾਂ, ਹਿਰਦੇ ਚ ਨਹੀਂ ਵਸਾਉਂਦੇ, ਕੁਰਲੀਆਂ ਕਰ ਕਰਕੇ ਬਾਹਰ ਡੋਲੀ ਜਾਂਦੇ ਹਾਂ, ਤੇ ਜਦੋਂ ਇਹ ਬਾਣੀ ਕੁਰਲੀਆਂ ਕਰ ਕਰਕੇ ਬਾਹਰ ਡੋਲਦੇ ਹਾਂ ਨਾ, ਇਸ ਦਾ ਰਸ ਨਹੀਂ ਆਉਂਦਾ, ਇਹ ਹਿਰਦੇ ਚ ਜਿੰਨਾ ਚਿਰ ਨਹੀਂ ਵਸਦੀ ਓਨਾ ਚਿਰ ਰਸ ਨਹੀਂ ਆਏਗਾ, ਓਨਾ ਚਿਰ ਸਵਾਦ ਨਹੀਂ ਆਏਗਾ, ਓਨਾ ਚਿਰ ਰੱਬ ਦਾ ਪਤਾ ਨਹੀਂ ਲੱਗੇਗਾ। ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ, ਤੱਤ ਤੇ ਸਾਰ ਗੁਰੂ ਤੋਂ ਬਗੈਰ ਨਹੀਂ ਮਿਲ ਸਕਦਾ। ਇੱਕ ਗੁਰੂ ਹੈ ਜਿਹੜਾ ਦੱਸ ਸਕਦਾ ਸੰਸਾਰ ਦੇ ਵਿੱਚ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੋਝੀ ਦੇ ਦਿੱਤੀ ਬਈ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਹੈ, ਇਸ ਦੇ ਚਰਨਾਂ ਦੇ ਉੱਪਰ ਨਮਸਕਾਰ ਕਰੋ, ਮੱਥਾ ਟੇਕੋ, ਇਸ ਨੂੰ ਬਾਰੰਬਾਰ ਜਪੋ, ਹਿਰਦੇ ਦੇ ਅੰਦਰ ਜਦੋਂ ਜਪੋਗੇ ਨਾ ਇਸ ਦਾ ਪ੍ਰਕਾਸ਼ ਹੋ ਜਾਏਗਾ। ਗੁਰੂ ਅਮਰਦਾਸ ਮਹਾਰਾਜ ਨੂੰ ਸਵਾਲ ਕੀਤਾ ਸੀ ਨਾ ਪੰਡਤਾਂ ਨੇ, ਬ੍ਰਾਹਮਣਾਂ ਨੇ, ਕਹਿਣ ਲੱਗੇ ਮਹਾਰਾਜ ਵੀ ਇਤਨੇ ਵੇਦ ਸ਼ਾਸਤਰ ਸਨ, ਪੁਰਾਣ ਸਨ, ਵੇਦ ਸਨ 4-6 ਸ਼ਾਸਤਰ ਸਨ, 18 ਪੁਰਾਣ ਸਨ, 27 ਸਿਮਰਤੀਆਂ ਸਨ, 28 ਗੋਤਰਾਂ ਸਨ, ਉਪਨਿਸ਼ਦਾਂ ਸਨ, ਸਾਖਾਂ ਸਨ, ਫਿਰ ਵੀ ਤੁਸੀਂ ਇਹ ਬਾਣੀ ਕਿਉਂ ਰਚੀ, ਇਹ ਬਾਣੀ ਕਿਉਂ ਰਚੀ? ਤੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਜਵਾਬ ਦਿੱਤਾ ਸੀ ਬਈ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦਾ ਪਾਣੀ ਨਾਹੀ? ਕਹਿੰਦੇ ਵੀ ਆਕਾਸ਼ ਵਿੱਚ ਕਦੀ ਉੱਡਦੇ ਜਾਂਦੇ ਬੱਦਲ ਨੂੰ ਵੇਖਿਆ? ਬ੍ਰਾਹਮਣਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਵਾਲ ਦਾ ਜਵਾਬ ਦਿੱਤਾ ਵੀ ਆਕਾਸ਼ ਵਿੱਚ ਬੱਦਲ ਜਿਹੜੇ ਜਦੋਂ ਉੱਡਦਾ ਉਦੋਂ ਕਦੇ ਵੇਖਿਆ ਤੁਸੀਂ? ਹਾਂਜੀ, ਬੱਦਲ ਉੱਡਦੇ ਜਾਂਦੇ ਰੋਜ਼ਾਨਾ ਵੇਖਣੇ। ਉਹਨਾਂ ਬੱਦਲਾਂ ਚ ਕੀ ਹੁੰਦਾ? ਮਹਾਰਾਜ ਪਾਣੀ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਧੇ ਪਾਣੀ ਨਾਹੀਂ? ਜਦ ਆਕਾਸ਼ ਵਿੱਚੋਂ ਪਾਣੀ ਵਰਸਦਾ ਹੈ ਉਹ ਧਰਤੀ ਦੇ ਉੱਪਰ ਆ ਕੇ ਇਕੱਠਾ ਹੋ ਜਾਂਦਾ ਕਿ ਧਰਤੀ ਦੇ ਥੱਲੇ ਪਾਣੀ ਨਹੀਂ ਹੈ? ਮਹਾਰਾਜ ਹੈ, ਜੇ ਪਾਣੀ ਹੈ ਧਰਤੀ ਦੇ ਥੱਲੇ ਤੇ ਉਹ ਫਿਰ ਕਿਸ ਤਰ੍ਹਾਂ ਧਰਤੀ ਵਾਲਾ ਥੱਲੇ ਵਾਲਾ ਪਾਣੀ ਉੱਪਰ ਨੂੰ ਵਰਸਦਾ? ਨਾ ਮਹਾਰਾਜ, ਵਰਸਦਾ ਨਹੀਂ, ਉਹਨੂੰ ਯਤਨ ਨਾਲ ਕੱਢਿਆ ਜਾਂਦਾ, ਬੋਰ ਕੀਤਾ ਜਾਂਦਾ, ਬੋਰ ਕਰਕੇ ਉਸ ਨੂੰ ਫਿਰ ਥੱਲਿਓਂ ਪੰਪਰਾ ਪਾਣੀ, ਇੰਜਨ ਲਾ ਲਾ ਕੇ, ਮੋਟਰਾਂ ਲਾ ਲਾ ਕੇ ਉਸ ਪਾਣੀ ਨੂੰ ਬਾਹਰ ਕੱਢਿਆ ਜਾਂਦਾ, ਯਤਨ ਨਾਲ ਕੱਢਿਆ ਜਾਂਦਾ। ਤੇ ਕਹਿਣ ਲੱਗੇ ਉੱਡਦੇ ਜਾਂਦੇ ਬੱਦਲ ਨੂੰ ਕਦੇ ਮਸ਼ੀਨ ਲਾਈ ਹੈ ਪਾਣੀ ਥੱਲੇ ਡਿੱਗਣ ਵਾਸਤੇ? ਮਹਾਰਾਜ ਜੀ ਨਹੀਂ, ਉਹ ਫਿਰ ਕਿਵੇਂ ਡਿੱਗਦਾ? ਮਹਾਰਾਜ ਆਪਣੇ ਆਪ। ਕਹਿਣ ਲੱਗੇ ਇਸ ਤਰ੍ਹਾਂ ਵੇਦ ਸ਼ਾਸਤਰ ਜਿਹੜੇ ਨੇ ਨਾ ਉਹ ਧਰਤੀ ਦੇ ਥੱਲੇ ਵਾਲਾ ਪਾਣੀ ਹੈ, ਜਿਨ੍ਹਾਂ ਦੀ ਸਮਝ ਨਹੀਂ ਆ ਸਕਦੀ, ਜਿਨ੍ਹਾਂ ਦੀ ਵਿਚਾਰ ਨਹੀਂ ਹੋ ਸਕਦੀ, ਜਿਨ੍ਹਾਂ ਨੂੰ ਯਤਨ ਦੇ ਨਾਲ ਕੱਢਿਆ ਜਾ ਸਕਦਾ ਤਤ ਉਹਨਾਂ ਵਿੱਚੋਂ। ਪਰ ਬਾਣੀ ਇੱਕ ਐਸਾ ਮੇਘ ਹੈ, ਇੱਕ ਐਸਾ ਬੱਦਲ ਹੈ ਜਿਹੜਾ ਆਪਣੇ ਆਪ ਵਰਸਦਾ ਤੇ ਸਭ ਨੂੰ ਹਰਾ ਭਰਾ ਕਰ ਦਿੰਦਾ। ਗਰੀਬ ਨਵਾਜ ਸਾਹਿਬ ਜੀ ਦੇ ਇਹ ਵਾਕ ਸੁਣ ਕੇ ਉਹਨਾਂ ਬ੍ਰਿਕਤੀਆਂ ਤੇ ਬ੍ਰਾਹਮਣਾਂ ਨੇ ਚਰਨਾਂ ਤੇ ਨਮਸਕਾਰ ਕੀਤੀ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ

ਕੱਲ ਦੋ ਦਿਨ ਤੋਂ ਮੈਂ ਇੱਕੋ ਹੀ ਆਸ ਪਾਸ ਗੱਲ ਸੁਣਨਾ ਕਿ ਤੁਹਾਡਾ ਰੈਜ਼ੋਲਿਊਸ਼ਨ ਏਜੰਡਾ ਕੀ ਹੈ ਨਵੇਂ ਸਾਲ ਦਾ। ਪਰ ਇਹ ਹੈ ਸਭ ਤੋਂ ਅੱਛਾ ਏਜੰਡਾ ਜੇ ਕਿ ਜਿਤ ਸਿਮਰਤ ਮਨ ਹੋਏ ਆਨੰਦਾ ਉਤਰੇ ਮਨੋ ਜੰਗੀਲਾ। ਜੇ ਮਨ ਦੀ ਮੈਲ ਉਤਰ ਜਾਵੇ ਤੇ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ। ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਹੈ, ਆਪ ਸਰਵਣ ਕਰ ਰਹੇ ਹੋ ਔਰ ਮੈਨੂੰ ਬਹੁਤ ਖੁਸ਼ੀ ਹੈ। ਕੀਰਤਨ ਆਪ ਸਾਰੇ ਬੜੇ ਸੂਝਵਾਨ ਬੈਠੇ ਹੋ, ਆਪ ਸੁਣਦੇ ਹੋ, ਹਰ ਵਕਤ ਸੁਣਦੇ ਹੋ। ਕੁਛ ਅੱਜ ਕੁਝ ਸ਼ਾਨਦਾਰ ਕੁਝ ਜੋ ਚੀਜ਼ਾਂ ਕੁਝ ਹਨ ਥੋੜੀਆਂ ਬਹੁਤ। ਦੋ ਤਰ੍ਹਾਂ ਦਾ ਕੀਰਤਨ ਹੈ, ਇੱਕ ਤੇ ਹੈ ਕਿ ਅਸੀਂ ਸਭ ਵੀ ਕਰਨਾ ਹੈ ਔਰ ਕੁਝ ਸਿੱਖਣਾ ਵੀ ਹੈ, ਕੁਝ ਸੁਣਨਾ ਵੀ ਹੈ। ਬੜੇ ਪਿਆਰ ਨਾਲ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇਹ ਰਾਗ ਦੇਵ ਗੰਧਾਰੇ ਵਿੱਚ ਪੁਰਾਣੇ ਬਜ਼ੁਰਗ ਆਇਆ ਕਰਦੇ ਸਨ।

ਵਰਣਨ ਕਰਨ ਵਾਲਾ। ਮੇਰੇ ਧੰਨ ਗੁਰੂ ਨਾਨਕ ਜੀਓ, ਤੇਰੇ ਤਾਂ ਗੁਣ ਕੀ ਦੱਸੇ ਜਾ ਸਕਣੇ ਨੇ, ਬਲਕਿ ਇੱਥੋਂ ਤੱਕ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ। ਆਕਾਸ਼ ਦੇ ਤਾਰੇ ਤਾਂ ਗਿਣ ਲਈਏ, ਜਿਨ੍ਹਾਂ ਨੂੰ ਤੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇਰੇ ਗੁਣਾਂ ਦਾ ਵਰਣਨ ਕੌਣ ਕਰੇ, ਕਿਉਂਕਿ ਤੂੰ ਕੋਈ ਸਧਾਰਨ ਤਾਂ ਨਹੀਂ ਨਾ ਮੇਰੇ ਸਾਹਿਬ ਜੀ। ਤੂੰ ਕੋਈ ਜਿਵੇਂ ਸਧਾਰਨ ਲੋਕ ਜੰਮਦੇ ਨੇ, ਜਿਉਂਦੇ ਨੇ, ਮਰਦੇ ਨੇ, ਤੇਰੀ ਕਹਾਣੀ ਵੱਖਰੀ ਹੈ। ਤੇਰੀ ਕਹਾਣੀ ਉਹ ਆਮ ਸਧਾਰਨ ਕਹਾਣੀ ਨਹੀਂ ਹੈ ਸਾਹਿਬ ਜੀ। ਆਪ ਤਾਂ ਉਹ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਜਗਤ ਮੰਡਲ ਵਿੱਚ ਆਪ ਜੀ ਉਹੀ ਤਾਂ ਆਇਓ ਜੋ ਜਿਸ ਦੇ ਇੱਕ ਕਰੋਮ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਨੇ। ਇਹ ਗੱਲ ਵੱਖਰੀ ਏ, ਆਪ ਨੇ ਉਹ ਹੁੰਦਿਆਂ ਹੋਇਆਂ ਵੀ ਮਨੁੱਖ ਸਰੂਪ ਧਾਰਨ ਕਰਕੇ ਇਸ ਪ੍ਰਿਥਵੀ ਦਾ, ਇਸ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ, ਇਸ ਧਰਤੀ ਦੇ ਉੱਤੇ ਪਏ ਹੋਏ ਪਾਪਾਂ ਦੇ ਬੋਝ ਨੂੰ ਹਲਕਾ ਕਰਨ ਵਾਸਤੇ ਸੰਸਾਰ ਨੂੰ ਮਨੁੱਖ ਰੂਪ ਚ ਦਰਸ਼ਨ ਦਿੱਤੇ। ਆਪ ਉਹੀ ਹੋ ਜਾਂ ਕੇ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਜੋ ਆਪ ਤਾਂ ਓਂਕਾਰ ਸਰੂਪ ਹੋ ਪਰ ਆਪ ਦੇ ਹੀ ਨਾਨਾ ਪ੍ਰਕਾਰ ਦੇ ਆਕਾਰ ਸੰਸਾਰ ਵਿੱਚ ਪਸਰ ਰਹੇ ਨੇ, ਸ੍ਰਿਸ਼ਟੀ ਚ ਪਸਰ ਰਹੇ ਨੇ। ਆਪ ਜੀ ਨੇ ਹੀ ਆਪਣੇ ਪਾਵਨ ਮੁਖਾਰ ਬਿੰਦ ਤੋਂ

ਤੁਹਾਡੇ ਪਾਵਨ ਮੁਖਾਰ ਬਿੰਦ ਤੋਂ ਉਹਨਾਂ ਨੂੰ ਨਿਰੰਕਾਰ ਨਾਲ ਜੋੜਨ ਵਾਲੇ ਸ਼ਬਦ ਪ੍ਰਾਪਤ ਹੋਏ। ਸੰਸਾਰ ਜਿਸ ਈਸ਼ਵਰ ਦੀ ਪੂਜਾ ਕਰਦਾ ਹੈ, ਯੱਗ ਕਰਦਾ ਹੈ, ਜਗ ਭੋਗ ਨਈ ਵੇਦ ਜਗਤ ਭਗਤ ਜਾਹੇ, ਜਿਸ ਦੀ ਭਗਤੀ ਚ ਸੰਸਾਰ ਦੇ ਲੋਕ ਸਿੱਧੇ ਅਸਿੱਧੇ ਤੌਰ ਤੇ ਲੱਗੇ ਨੇ, ਯੱਗ ਕਰਦੇ ਨੇ, ਭੋਗ ਲਵਾਉਂਦੇ ਨੇ, ਪੂਜਾ ਕਰਦੇ ਨੇ, ਉਸੇ ਨੇ ਤੁਹਾਡਾ ਰੂਪ ਧਾਰਨ ਕਰਕੇ ਆਪ ਜੀ ਉਹ ਹੁੰਦਿਆਂ ਹੋਇਆਂ ਮਨੁੱਖ ਰੂਪ ਵਿਚ ਆ ਕਰਕੇ, ਸਰੀਰ ਰੂਪ ਵਿਚ ਆ ਕਰਕੇ ਅਸਨ ਬਸਨ ਗੁਰ ਸਿੱਖਣ ਲਡਾਏ ਹੈ, ਆਪਣਿਆਂ ਪਿਆਰ ਵਾਲਿਆਂ ਨੂੰ ਭਰ ਦਿੱਤਾ ਹੈ, ਭਰਪੂਰ ਕਰ ਦਿੱਤਾ ਹੈ ਭੋਜਨ ਨਾਲ, ਵਸਤਰਾਂ ਨਾਲ, ਸੰਸਾਰ ਦੇ ਪਦਾਰਥਾਂ ਨਾਲ। ਨਿਗਮ ਸ਼ੇਖਾ ਦੇ ਕਥਿਤ ਨੇਤ ਨੇਤ ਕਰ, ਜਿਸ ਨੂੰ ਵੇਦ ਗਾਉਂਦੇ ਨੇ, ਜਿਸ ਨੂੰ ਸ਼ੇਸ਼ ਨਾਗ ਗਾਉਂਦਾ ਹੈ, ਤਰ੍ਹਾਂ ਤਰ੍ਹਾਂ ਨਾਲ ਨਿਤ ਨਿਤ ਜਿਸਦਾ ਜਸ ਗਾਉਂਦੇ ਨੇ, ਗੁਰਸਿੱਖਾਂ ਨੇ ਵੇਖਿਆ ਆਪ ਉਹੀ ਹੋ, ਪੂਰਨ ਬ੍ਰਹਮ ਗੁਰਸਿੱਖਣ ਲਗਾਏ ਹੈ, ਉਹੀ ਪੂਰਨ ਪਾਰ ਬ੍ਰਹਮ ਆਪ ਜੀ ਹੀ ਹੋ। ਜਿੱਥੇ ਜਿੱਥੇ ਆਪ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਨੇ ਸਾਹਿਬ ਦੇ ਦਰਸ਼ਨ ਕੀਤੇ ਨੇ, ਪਹਿਲਾਂ ਭਾਵੇਂ ਮਨੁੱਖ ਰੂਪ ਕਰਕੇ ਜਾਣੇ, ਕਿਉਂਕਿ ਵੇਖਣ ਨੂੰ ਆਪ ਸਧਾਰਨ ਮਨੁੱਖ ਜਾਪਦੇ ਨੇ, ਪਰ ਜਦੋਂ ਆਪ ਬਚਨ ਕਰਦੇ ਨੇ, ਤੁਰਕੀ ਬਾਣੀ ਆਪ ਦੇ ਪਾਵਨ ਮੁਖਾਰਬਿੰਦ ਤੋਂ ਉਚਾਰੀ ਜਾਂਦੀ, ਉਦੋਂ ਪਤਾ ਲੱਗਦਾ ਨਹੀਂ ਇਹ ਸਧਾਰਨ ਨਹੀਂ ਅਸਾਧਾਰਨ ਹਨ, ਬਹੁਤ ਉੱਚੇ ਹਨ। ਵਾਹ ਵਾਹ ਬਾਣੀ ਨਿਰੰਕਾਰ ਜਿਸ ਮੁੱਖ ਤੋਂ ਬੋਲਦੀ ਹੈ, ਉਸ ਵੇਲੇ ਆਪ ਸਧਾਰਨ ਨਹੀਂ ਰਹਿ ਜਾਂਦੇ, ਤੇ ਫਿਰ ਜਿਸ ਵੇਲੇ ਬਾਣੀ ਦੁਆਰਾ ਕਿਸੇ ਗੁਰਸਿੱਖ ਦੇ, ਕਿਸੇ ਭਗਤ ਦੇ, ਕਿਸੇ ਪ੍ਰੇਮੀ ਦੇ ਹਿਰਦੇ ਚ ਆਪ ਵਸ ਜਾਂਦੇ ਹੋ, ਉਦੋਂ ਜਿਹੜੀ ਆਨੰਦਮਈ ਦਸ਼ਾ ਹੁੰਦੀ ਉਹ ਮਹਾਰਾਜ ਨੇ ਵਰਣਨ ਕੀਤੀ ਅੱਗੇ ਚੱਲ ਕੇ। ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀ, ਉਹ ਵਾਹਿਗੁਰੂ ਮਿਲ ਗਿਆ ਮੈਨੂੰ, ਗੁਰੂ ਨਾਨਕ ਦੇ ਰੂਪ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਗੁਰੂ ਨਾਨਕ ਦੇ ਰਾਹੀਂ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਉਨ੍ਹਾਂ ਦੇ ਮਨ ਦੀ ਦਸ਼ਾ ਸਾਹਿਬ ਵਰਣਨ ਕਰਦੇ। ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀ, ਉਹ ਵਾਹਿਗੁਰੂ ਮਿਲ ਗਿਆ, ਨਿਰੰਜਨ ਰਾਜਾ ਮਿਲ ਗਿਆ। ਅਨੰਦ ਭਇਆ ਵੱਡ ਭਾਗੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਮੇਰੇ ਹਿਰਦੇ ਘਰ ਚ ਵਾਹਿਗੁਰੂ ਜੀ ਆਪ ਪਹੁੰਚ ਗਏ, ਆਪ ਆ ਕੇ ਵਸ ਗਏ ਨੇ। ਗ੍ਰਹਿ ਲਾਲ ਆਏ, ਪੁਰਬ ਕਮਾਏ, ਪਤਾ ਨੀ ਮੇਰੀ ਕਿਹੜੇ ਜਨਮ ਦੀ ਕੋਈ ਕਾਲ ਸਫਲੀ ਹੋਈ, ਜਿਹੜਾ ਮੇਰੇ ਹਿਰਦੇ ਘਰ ਚ ਵਾਹਿਗੁਰੂ ਆਏ ਨੇ, ਸਤਿਗੁਰੂ ਆਏ ਨੇ, ਧੰਨ ਗੁਰੂ ਨਾਨਕ ਮੇਰੇ ਹਿਰਦੇ ਚ ਵਸੇ ਨੇ, ਤਾਂ ਕੀ ਉਪਮਾ ਕਿਆ ਗਣਾ ਮੈਂ ਉਹਦੀ ਕੀ ਮਿਸਾਲ ਦੇਵਾਂ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਜਿਹਦਾ ਅੰਤ ਨਹੀਂ ਪਾਇਆ ਜਾਂਦਾ, ਜੋ ਮੁਕੰਮਲ ਹੈ, ਸੁਖ ਦੇਣ ਵਾਲਾ ਹੈ, ਸਹਿਜ ਬਖਸ਼ਿਸ਼ ਕਰਨ ਵਾਲਾ ਹੈ। ਕਵਨ ਰਸਨਾ ਗੁਣ ਭਣਾ, ਕਿਹੜੀ ਜੀਭਾ ਨਾਲ ਉਹਦਾ ਮੈਂ ਜਸ ਵਰਣਨ ਕਰਾਂ। ਆਪੇ ਮਿਲਾਏ ਕਹੇ ਕੰਠ ਲਾਏ, ਇਹ ਵੀ ਉਹਦੀ ਬਖਸ਼ਿਸ਼ ਹੈ, ਜਿਸ ਤੇ ਉਹਦੀ ਰਹਿਮਤ ਹੋਈ ਉਸ ਨੂੰ ਆਪ ਘਰ ਜਾ ਕੇ ਆਪਣੇ ਨਾਲ ਜੋੜ ਲਿਆ, ਪ੍ਰਭੂ ਨਾਲ ਜੋੜ ਲਿਆ। ਇਸ ਬਿਨਾਂ ਨਹੀਂ ਜਾਏ ਜੀ ਉਹ, ਜੇ ਕੋਈ ਸਮਝੇ ਉਹਦੇ ਤੋਂ ਬਿਨਾਂ ਕੋਈ ਹੋਰ ਸਹਿਜ ਦਾ ਟਿਕਾਣਾ ਹੈ, ਆਨੰਦ ਦਾ ਚੈਨ ਦਾ ਟਿਕਾਣਾ ਹੈ ਕੋਈ ਨਾ। ਬਲ ਜਾਏ ਨਾਨਕ ਸਦਾ ਕਰਤੇ, ਸਾਹਿਬ ਕਹਿੰਦੇ ਨੇ ਉਸ ਕਰਤਾ ਪੁਰਖ ਤੋਂ ਮੈਂ ਬਲਿਹਾਰ ਜਾਵਾਂ, ਜਿਹੜਾ ਸਭ ਮੈਂ ਰਹਿਆ ਸਮਾਏ ਜੀ, ਸਾਰਿਆਂ ਚ ਜੋ ਰਮਿਆ ਹੋਇਆ, ਜਿਸ ਵੇਲੇ ਉਹ ਹਿਰਦੇ ਚ ਵਸ ਜਾਂਦਾ ਹੈ ਸੱਚ ਜਾਣਨਾ, ਜਿਸ ਵੇਲੇ ਗੁਰੂ ਨਾਨਕ ਹਿਰਦੇ ਚ ਵਸਦਾ ਹੈ, ਬੜੀ ਕਰਾਮਾਤ ਹੁੰਦੀ ਹੈ, ਬੜੀ ਅਜੀਬ ਗੱਲ ਵਾਪਰਦੀ। ਮਨੁੱਖ ਕੁਝ ਦਾ ਕੁਝ ਹੋ ਜਾਂਦਾ, ਮਨੁੱਖ ਦੇ ਜੀਵਨ ਚ ਬੜੀ ਵੱਡੀ ਕ੍ਰਾਂਤੀ ਆ ਜਾਂਦੀ, ਬਹੁਤ ਵੱਡਾ ਇਨਕਲਾਬ, ਬੜੀ ਵੱਡੀ ਤਬਦੀਲੀ ਆ ਜਾਂਦੀ। ਉਹ ਜਿਹੜੀ ਆਨੰਦ ਦੀ ਦਸ਼ਾ ਮਹਾਰਾਜ ਦੱਸ ਰਹੇ ਨੇ ਬਿਲਕੁਲ ਵੈਸੀ ਹੀ ਵਾਪਰ ਜਾਂਦੀ। ਸਰੀਰ ਰੂਪ ਕਰਕੇ ਧੰਨ ਗੁਰੂ ਨਾਨਕ ਮਾਤਾ ਤ੍ਰਿਪਤਾ ਦੀ ਕੁੱਖ ਤੋਂ, ਸਤਿਕਾਰਯੋਗ ਮਹਿਤਾ ਕਲਿਆਣ ਰਾਜ ਦੇ ਘਰ ਚ ਜਨਮ ਲੈਂਦੇ ਨੇ। ਧੰਨ ਭਾਗ ਇਸ ਧਰਤੀ ਦੇ, ਧੰਨ ਭਾਗ ਉਸ ਪਰਿਵਾਰ ਦੇ, ਧੰਨ ਭਾਗ ਉਸ ਘਰ ਦੇ, ਉਸ ਨਗਰ ਦੇ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨੀ ਗੁਰੂ ਜਣਿਆ ਮਾਏ। ਸਾਰੇ ਧੰਨ, ਪਰ ਜਿਸ ਵੇਲੇ ਗੁਰੂ ਨਾਨਕ ਕਿਸੇ ਦੇ ਹਿਰਦੇ ਚ ਆ ਕੇ ਵਸਦੇ ਨੇ, ਸ਼ਬਦ ਰੂਪ ਚ ਵਸਦੇ ਨੇ, ਆਪਣੇ ਬਚਨਾਂ ਨਾਲ ਕਿਸੇ ਦੇ ਹਿਰਦੇ ਚ ਵਸਦੇ ਨੇ, ਅਸਲੀ ਤਾਂ ਗੁਰੂ ਨਾਨਕ ਦਾ ਜਨਮ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਕਿਸੇ ਦੇ ਹਿਰਦੇ ਚ ਪ੍ਰਕਾਸ਼ਮਾਨ ਹੁੰਦੇ ਨੇ। ਸਰੀਰ ਰੂਪ ਕਰਕੇ ਉਹ ਨਨਕਾਣਾ ਸਾਹਿਬ ਦਰਸ਼ਨ ਵਸਦੇ ਨੇ, ਰਾਏ ਭੋਇ ਦੀ ਤਲਵੰਡੀ ਚ ਦਰਸ਼ਨ ਵਸਦੇ ਨੇ। ਲੇਕਿਨ ਮਤ ਸਮਝਣਾ ਕਿ ਉਹ ਇੱਕ ਇਤਿਹਾਸ ਇਹ ਹੋ ਗਿਆ, ਅੱਜ ਵੀ ਗੁਰੂ ਨਾਨਕ ਹਿਰਦੇ ਚ ਵਸਦੇ ਨੇ।
ਜਿਨ੍ਹਾਂ ਨੇ ਗੁਰੂ ਨਾਨਕ ਨੂੰ ਜਾਣਿਆ ਹੈ। ਜੈਸਾ ਕਿ ਬਾਣੀ ਚ ਪੜ੍ਹਦੇ ਹਾਂ ਆਪਾਂ, ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ। ਜੰਮਣ ਮਰਨ ਤੋਂ ਮੁਕਤ ਹੋ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਵਰਗਾ ਗੁਰੂ ਸੁਣਿਆ ਵੇਖਿਆ ਹੈ, ਸਮਝਿਆ ਹੈ ਜਿਸ ਨੇ ਗੁਰੂ ਨਾਨਕ ਨੂੰ, ਜੰਮਣ ਮਰਨ ਤੋਂ ਰਹਿਤ ਹੋ ਗਿਆ ਤੇ ਉਹ ਜਿਸ ਵੇਲੇ ਹਿਰਦੇ ਚ ਵਸਦੇ ਨੇ ਮਨੁੱਖ ਦਾ ਆਪਣਾ ਨਵਾਂ ਜਨਮ ਹੁੰਦਾ। ਗੁਰੂ ਤੋਂ ਬਿਨਾਂ ਮਨੁੱਖ ਦੇ ਜੀਵਨ ਵਿੱਚ ਆਨੰਦ ਨਹੀਂ ਹੈ, ਸਹਿਜ ਨਹੀਂ ਹੈ, ਟਿਕਾਓ ਨਹੀਂ, ਰਸ ਨਹੀਂ ਹੈ, ਭਟਕਣਾ ਤਾਂ ਹੈ, ਬੇਸਵਾਦੀ ਤਾਂ ਹੈ, ਬੇਚੈਨੀ ਤਾਂ ਹੈ। ਤੇ ਜਿਸ ਦਿਨ ਗੁਰੂ ਨਾਨਕ ਹਿਰਦੇ ਚ ਵਸਦਾ ਹੈ ਮਨੁੱਖ ਬਦਲਦਾ ਹੈ। ਉਹ ਭਾਵੇਂ 500 ਪਹਿਲਾਂ 500 ਸਾਲ ਪੁਰਾਣੀ ਗੱਲ ਹੋਵੇ ਤੇ ਭਾਵੇਂ ਅੱਜ ਦੀ ਗੱਲ ਹੋਵੇ, ਉਦੋਂ ਗੁਰੂ ਨਾਨਕ ਸਰੀਰ ਰੂਪ ਥਾਂ ਪਰ ਥਾਂ ਫਿਰ ਕੇ ਕਿਤੇ ਠੱਗਾਂ ਨੂੰ ਸੱਜਣ ਬਣਾਉਂਦੇ ਫਿਰਦੇ ਨੇ, ਕਿਤੇ ਚੋਰਾਂ ਨੂੰ ਸਾਧ ਬਣਾਉਂਦੇ ਫਿਰਦੇ ਨੇ, ਕਿਤੇ ਕੱਟੜਵਾਦ ਦੇ ਦਾਇਰਿਆਂ ਚ ਘਿਰੇ ਹੋਏ ਮਜ਼ਹਬੀ ਜਨੂਨੀਆਂ ਨੂੰ ਪਿਆਰ ਦੀ ਰੰਗਣ ਚ ਰੰਗਦੇ ਫਿਰਦੇ ਨੇ, ਕਿਤੇ ਹੰਕਾਰ ਨਾਲ ਭਰੇ ਹੋਏ ਪਹਾੜੀਆਂ ਤੇ ਅੜ ਕੇ ਬੈਠੇ ਬੰਦਿਆਂ ਨੂੰ ਨੀਵੇਂ ਲਾ ਕੇ ਥੱਲੇ ਲਾ ਕੇ ਧਰਤੀ ਤੇ ਲਿਆ ਕੇ ਲੋਕਾਂ ਦੀ ਸੇਵਾ ਚ ਲਾਉਂਦੇ, ਕਿਤੇ ਰਿਧੀਆਂ ਸਿੱਧੀਆਂ ਦੇ ਘੇਰਿਆਂ ਚ ਘਿਰੇ ਬੈਠੇ ਉਨ੍ਹਾਂ ਚੱਕਰਾਂ ਚ ਪਏ ਹੋਏ ਸਿੱਧਾਂ ਤੇ ਜੋਗੀਆਂ ਨੂੰ ਤਾੜਨਾ ਕਰਦੇ ਨੇ, ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਕੌਣ ਖਿਆਲ ਕਰੇ ਧਰਤੀ ਦੇ ਵਾਸੀਆਂ ਦਾ, ਤੁਸੀਂ ਰਿਧੀਆਂ ਸਿੱਧੀਆਂ ਦੇ ਚੱਕਰ ਚ ਉੱਚੇ ਪਰਬਤਾਂ ਤੇ ਚੜ ਕੇ ਬਹਿ ਗਏ, ਚਲੋ ਧਰਤੀ ਤੇ ਚਲੋ ਜਗਤ ਵਿਚ ਸੰਸਾਰ ਦੇ ਲੋਕਾਂ ਨਾਲ ਪਿਆਰ ਦੀ ਸਾਂਝ ਪਾਓ, ਲੋਕਾਂ ਨੂੰ ਜੀਵਨ ਦੀ ਜਾਚ ਦੱਸੋ, ਆਪ ਬੰਦਿਆਂ ਵਾਂਗੂ ਜੀਵੋ, ਬੰਦਿਆਂ ਨੂੰ ਨੇਕ ਇਨਸਾਨਾਂ ਵਾਂਗੂ ਜੀਵਨ ਦੀ ਜਾਚ ਦੱਸੋ। ਉਹ ਸਰੀਰ ਰੂਪ ਦੀ ਕਹਾਣੀ ਹੈ, ਸਰੀਰ ਰੂਪ ਕਰਕੇ ਥਾਂ ਥਾਂ ਤੇ

ਕਿੱਥੇ ਕਿੱਥੇ ਫਿਰ ਕੇ ਧੰਨ ਗੁਰੂ ਨਾਨਕ ਨੇ ਸੰਸਾਰ ਨੂੰ ਨਵੇਂ ਰਾਹ ਦੇ ਉੱਤੇ, ਗੁਰਮਤ ਦੇ ਰਾਹ ਦੇ ਉੱਤੇ, ਆਪਣੇ ਗੁਰਮਤ ਗਾਡੀ ਰਾਹ ਦੇ ਉੱਤੇ ਚੱਲਣ ਦੀ ਜਾਂਚ ਨਹੀਂ ਬੱਕੀ, ਕਿੱਥੇ ਕਿੱਥੇ ਨਹੀਂ ਫਿਰੇ। ਗੜ ਬਗਦਾਦ ਨਿਵਾਏ ਕੇ, ਮੱਕਾ ਮਦੀਨਾ ਸਭ ਨਿਵਾਇਆ, ਪਤਾ ਨੀ ਕਿੱਥੇ ਕਿੱਥੇ ਜਾ ਜਾ ਕੇ, ਕਈ ਜੰਗਲ ਗਾ ਕੇ, ਸਮੁੰਦਰਾਂ ਨੂੰ ਪਾਰ ਕਰਕੇ, ਰੇਗਿਸਤਾਨਾਂ ਦੀ ਰੇਤ ਨੂੰ ਪਾਰ ਕਰਕੇ, ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਕੇ, ਕਿਤੇ ਤਿੱਬਤ ਤੇ ਚੀਨ ਦੀਆਂ ਵਾਦੀਆਂ ਵਿੱਚ, ਕਿੱਥੇ ਕਿੱਥੇ ਫਿਰ ਕੇ, ਕਿਤੇ ਆਸਾਮ ਤੇ ਨਾਗਾਲੈਂਡ ਦੇ ਭਿਆਨਕ ਜੰਗਲਾਂ ਵਿੱਚ, ਕਿਤਨਿਆਂ ਟਾਪੂਆਂ ਤੇ ਫਿਰ ਫਿਰ ਕੇ, ਪੂਰੇ ਭਾਰਤ ਵਰਸ਼ ਤੇ ਨਹੀਂ, ਧਰਤੀ ਦੇ ਕਿਤਨੇ ਹੀ ਦੇਸ਼ਾਂ ਤੇ ਸਾਹਿਬਾਂ ਦੇ ਪਾਵਨ ਚਰਨਾਂ ਕਮਲਾਂ ਦੇ ਸੋਹਣੇ ਸੋਹਣੇ ਚਿੰਨ ਅੱਜ ਵੀ ਪ੍ਰਾਪਤ ਨੇ। ਕਿੱਥੇ ਕਿੱਥੇ ਜਾ ਕੇ ਸਾਹਿਬਾਂ ਨੇ ਸਰੀਰ ਰੂਪ ਵਿੱਚ ਲੋਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ, ਪਿਆਰ ਦਾ ਸੁਨੇਹਾ ਬਖਸ਼ਿਸ਼ ਕੀਤਾ, ਤੇ ਉਹਨਾਂ ਦਾ ਪਿਆਰ ਦਾ ਸੁਨੇਹਾ ਸ਼ਬਦ ਸਰੂਪ ਵਿੱਚ ਅੱਜ ਵੀ ਸਾਡੇ ਪਾਸ ਹੈ। ਜਿਹੜਾ ਸ਼ਬਦ ਨਾਲ ਜੁੜ ਕੇ ਗੁਰੂ ਨਾਨਕ ਨਾਲ ਜੁੜਦਾ ਹੈ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਜਨਮ ਹੁੰਦਾ ਹੈ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦੇ ਵਾਸਤੇ ਅਸਲੀ ਗੁਰੂ ਨਾਨਕ ਪ੍ਰਗਟਿਆ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ, ਉਹਨਾਂ ਦੇ ਹਿਰਦੇ ਚੋਂ ਅਗਿਆਨ ਦੀ ਧੁੰਦ ਮਿੱਟੀ ਹੈ, ਮਿੱਟੇਗੀ ਜ਼ਰੂਰ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਪੌੜੀ ਚ ਇੱਕ ਸੋਹਣੀ ਤੁੱਕ ਕਹਿੰਦੇ ਨੇ, ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ। ਕਹਿੰਦੇ ਨੇ ਜਿਸ ਵੇਲੇ ਸ਼ੇਰ ਗੱਜਦਾ ਹੈ ਨਾ, ਤੇ ਮਿਰਗਾਵਲੀ ਨੂੰ ਚੌਪਾਇਆਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜਣਾ ਸੁਣ ਕੇ। ਵੇਖਿਆ ਨਹੀਂ ਹੁੰਦਾ ਅਜੇ, ਅਜੇ ਸ਼ੇਰ ਸਾਹਮਣੇ ਨਹੀਂ ਆਇਆ, ਸ਼ੇਰ ਗੱਜਦਾ ਹੀ ਹੈ, ਤੇ ਹਿਰਨਾਂ ਦੀਆਂ ਡਾਰਾਂ ਨੂੰ, ਹੋਰ ਛੋਟੇ ਮੋਟੇ ਜਾਨਵਰਾਂ ਨੂੰ, ਗਿਦੜਾਂ ਬਾਘਾਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜ ਸੁਣ ਕੇ। ਗੁਰੂ ਨਾਨਕ ਦੀ ਗਰਜ ਸੁਣ ਕੇ ਪਾਪਾਂ ਤੇ ਪਾਪੀਆਂ ਨੂੰ ਭਾਜਣਾ ਪੈ ਜਾਂਦਾ, ਗੁਰੂ ਨਾਨਕ ਦੇ ਸ਼ਬਦ ਦੀ ਗਰਜ ਨੂੰ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ, ਵਿਕਾਰੀਆਂ ਨੂੰ ਭਾਜਣਾ ਪੈ ਜਾਂਦੀਆਂ, ਟਿਕ ਨਹੀਂ ਸਕਦੇ। ਗੁਰੂ ਨਾਨਕ ਦੇ ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨ ਨੂੰ ਭਾਜਣਾ ਪੈ ਜਾਂਦੀਆਂ, ਜਿਸ ਦੇ ਹਿਰਦੇ ਚ ਗੁਰੂ ਨਾਨਕ ਗੱਜਦਾ ਹੈ, ਜੋ ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਥਾਂ ਦਿੰਦਾ ਹੈ, ਉਹਦੇ ਜੀਵਨ ਵਿਚੋਂ ਵਿਕਾਰ, ਬੁਰਾਈਆਂ, ਪਾਪ ਆਪਣੇ ਆਪ ਨੱਠਦੇ ਚਲੇ ਜਾਂਦੇ, ਮਨੁੱਖ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸਮਝਣਾ, ਉਹਦੇ ਘਰ ਵਿਚ, ਹਿਰਦੇ ਘਰ ਚ ਗੁਰੂ ਨਾਨਕ ਆ ਬੈਠਾ ਹੈ, ਉਹਦੇ ਘਰ ਚ ਆਨੰਦ ਆ ਬੈਠਾ ਹੈ, ਉਹਦੇ ਘਰ ਚ ਸਹਿਜ ਆ ਵਸਿਆ, ਨਿਰੰਕਾਰ ਹੀ ਆ ਵਸਿਆ, ਰੋਮ ਰੋਮ ਕੋਟ ਬ੍ਰਹਿਮੰਡ ਕੋ ਜਿਵ ਨਿਵਾਸ ਚਾਸ, ਉਹ ਵਾਹਿਗੁਰੂ ਆਪ ਹੀ ਹਿਰਦੇ ਚ ਆ ਵਸਿਆ ਉਸ ਮਨੁੱਖ ਦੇ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਸ ਗਿਆ, ਜਿਸ ਦਿਨ ਸਰੀਰ ਰੂਪ ਕਰਕੇ ਦਰਸ਼ਨ ਬਖਸ਼ੇ ਸਨ। ਡਾਈ ਨੇ ਦਰਸ਼ਨ ਕੀਤੇ, ਚੱਕਰਿਤ ਰਹਿ ਗਈ, ਕਹਿਣ ਲੱਗੀ, ਮੇਰੇ ਹੱਥਾਂ ਵਿਚ ਬੜੇ ਬਾਲ ਜੰਮੇ, ਪਰ ਇਹ ਕੈਸਾ ਅਲੌਕਿਕ ਬਾਲ ਹੈ ਜਿਹੜਾ ਜੰਮਦੇ ਆ, ਬਾਕੀ ਤਾਂ ਰੋਂਦੇ ਨੇ, ਮੁਸਕਰਾਉਂਦਾ ਤੇ ਹੱਸਦਾ ਜੰਮੇ, ਉਹਨੂੰ ਪਤਾ ਨਹੀਂ ਨਾ ਕੌਣ ਜੰਮੇ। ਪੰਡਿਤ ਹਰਦਿਆਲ ਆਇਆ, ਮੈਂ ਤਾਂ ਕਲਿਆਣ ਰਾਏ ਨੂੰ ਵਧਾਈ ਦਿੱਤੀ, ਆਪਣਾ ਹਿਸਾਬ ਲਾਇਆ ਜੋਤਿਸ਼ ਦਾ, ਉਹ ਗ੍ਰਹਿ ਨਛੱਤਰਾਂ ਦੀ ਚਾਲ ਵੇਖ ਕੇ ਆਪਣੇ ਉਸ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਉਸਨੇ ਵੇਖਿਆ, ਜਾਣੇ ਦਰਸ਼ਨ ਕੀਤੇ ਨੇ ਬਾਹਰ ਸਰੂਪ ਦੇ, ਤੇ ਬਾਹਰ ਮਹਿਤਾ ਜੀ ਨੂੰ ਆ ਕੇ ਵਧਾਈ ਦਿੰਦਾ, ਮਹਿਤਾ ਇਸ ਬਾਲ ਦੀ, ਤੇਰੇ ਘਰ ਚ ਜਨਮੇ ਇਸ ਪੁੱਤਰ ਦੀ, ਜਿਹਦੀ ਤੈਨੂੰ ਬੜੀ ਸਿੱਖ ਸੀ, ਇਸ ਬਾਲ ਦੀ ਤੈਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਕਹਿੰਦਿਆਂ ਉਹਦੇ ਨੇਤਰਾਂ ਚ ਜਾਲ ਆ ਗਿਆ, ਮਹਿਤਾ ਕਲਿਆਣ ਰਾਏ ਦਾ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ, ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ, ਮੇਰੇ ਬਾਲ ਦੀ ਵਧਾਈ ਦੇ ਰਿਹਾ ਤੇ ਨੇਤਰਾਂ ਚ ਪਾਣੀ ਕਿਉਂ ਆ ਗਿਆ, ਇਸ ਨੂੰ ਬਦਸ਼ਕ ਨਹੀਂ ਸਮਝਿਆ। ਕਹਿੰਦੇ ਨੇ, ਪ੍ਰੋਤ ਜੀ ਇਹ ਕੀ ਕਰਦੇ ਹੋ, ਵਧਾਈ ਵੀ ਦਿੰਦੇ ਹੋ ਤੇ ਨੇਤਰ ਵੀ ਸੱਜਲ ਹੋ ਗਏ। ਤੇ ਪੰਡਿਤ ਜੀ ਕਹਿੰਦੇ ਨੇ ਮਹਿਤਾ ਜੀ ਹੋਰ ਕਿਸੇ ਗੱਲ ਦਾ ਵੈਰਾਗ ਨਹੀਂ, ਵੈਰਾਗ ਇਸ ਗੱਲ ਦਾ ਹੈ, ਇਸ ਬਾਲਕ ਨੇ ਜਿਸ ਨੇ ਤੇਰੇ ਘਰ ਚ ਜਨਮ ਲਿਆ ਹੈ, ਇਸ ਮਹਾਂਪੁਰਸ਼ ਨੇ ਪਤਾ ਨਹੀਂ ਸੰਸਾਰ ਤੇ ਕੀ ਕੁਝ ਪ੍ਰਚਾਰਨਾ ਹੈ, ਕੀ ਕੁਝ ਵਿਖਾਉਣਾ, ਕੀ ਕੁਝ ਸੁਣਾਉਣਾ ਹੈ, ਬੜਾ ਅਲੌਕਿਕ ਪੁਰਖ ਆਇਆ, ਪਤਾ ਨਹੀਂ ਕੀ ਕੁਝ ਵੱਖੇ ਵੇਖੇਗਾ, ਮੇਰੀ ਉਮਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖ ਸਕਾਂਗਾ। ਵੈਰਾਗ ਮੈਨੂੰ ਇਸ ਗੱਲ ਦਾ ਆ ਗਿਆ ਕਿ ਜਿਸ ਮਹਾਂਪੁਰਸ਼ ਦੇ ਜਨਮ ਤੇ ਅੱਜ ਮੈਨੂੰ ਤੂੰ ਬੁਲਾ ਭੇਜਿਆ ਕਿ ਇਹਦੀ ਮੈਂ ਪੱਤਰੀ ਵਾਜਾਂ, ਇਹਦੀ ਮੈਂ ਜਨਮ ਪੱਤਰੀ ਲਿਖਾਂ, ਇਹਦੇ ਮੈਂ ਨਛੱਤਰ ਵੇਖਾਂ, ਉਹ ਮੈਂ ਤੇਰੇ ਹੁਕਮ ਵਿਚ ਕਰ ਦਿੱਤਾ।
लेकिन मेरे भागा च यह नहीं कि जो कुछ इस संसार के उत्ते पसारेगा वह वेख सका। मेरी उम्र आगे नहीं देगी कि मैं उस समय तक वेख सका कि संसार नू केड़े केड़े प्यारे प्यारे सुनेह दिंदा है, कैसे कौतक विखाउंदा है, की कुछ वरताउंदा है, वह मैं ना वेख सकांगा। मैं तो उस करके वैराग विच आ गया। जन्म ते जिन्होंने दर्शन किए उन्होंने समझे कि पता नहीं की करेगा। ते ही नहीं, छोटे छोटे हुंदे आ कितने ही कौतक वरताए, किते लेटिया होया उते सर्प पै छाया करदे, किते माल डंगरां ने जे खेती चर लईए ते उह खेती मुड़ के हरी पई हुंदी, किते बालां नू नाल लै के उन्हां नू सतनाम ते वाहिगुरू दा जाप पै कराउंदे ने, एक ओंकार पै दड़ाउंदे ने, किते उह पिता जी दे दित्ते होए 20 रुपईए साधां नू खवा के सच्चे सौदे पै करदे ने, जिहदियां बरकतां अज वी पै खाने आ असीं। गुरु नानक दे उस महादान नू, उस महापुन नू अज लंगर दा नां दिंदे। पता नहीं उसे दी बरकत सदका ही असन बसन गुरसिखन लड़ाए हैं। गुरु नानक दा सिख कदे तंग नहीं रहिंदा, भुखा नहीं रहिंदा। गुरु नानक दे चरणां दे सदका गुरु नानक नू गुरु मन लैण वालियां नू किसे गल दा तोटा घाटा नहीं। शब्द स्वरूप जिसले हिरदे च वसते ने, शरीर रूप च कईयां नू निहाल कीता, छोटे हुंदियां तो लैके बिरध अवस्था तक कितनियां दा पार उतारा कीता, कितनियां दा जीवन बदलिया। मरदाने ने बेनती चा की, कहन लगा पातशाह किते घर ही मिला लिया, उदास हो गया। कहन लगे चल लैके आ गए, पर राय भोज तलवंडी दे अंदर प्रवेश नहीं कीता, बाहर बैठ गए, रुखां दी चंगी च बैठ गए। मरदाने आ जा तू मिले आ, मेरे बारे ना दसी किसे नू। सत वचन कह के मरदाना नगर विच आ गया, घर वालियां नू मिले आ, आंढ गुआंढ नू मिले, बरादरी दे बंदियां नू मिले, सारे ही बड़े राजी हो।

ਚੱਲਿਆ ਗੁਰੂ ਨਾਨਕ ਦੇ ਪਾਸ, ਮਗਰੇ ਮਗਰੇ ਪੋਲੇ ਪੈਲੀ ਮਾਤਾ ਜੀ ਵੀ ਪਹੁੰਚ ਪਈ। ਮਗਰੋਂ ਪੁੱਛ ਕੇ ਮਹਿਤਾ ਕਲਿਆਣ ਰਾਏ ਵੀ ਤੁਰੇ ਆ। ਦੋਵਾਂ ਨੂੰ ਆਉਂਦਿਆਂ ਨੂੰ ਧੰਨ ਗੁਰੂ ਨਾਨਕ ਨੇ ਪੂਰਨ ਅਦਬ ਸਤਿਕਾਰ ਦੇ ਨਾਲ ਪੈਰੀਂ ਹੱਥ ਲਾ ਕੇ ਕੋਲ ਬਿਠਾਇਆ, ਲਿਆ ਕੇ ਆਪ ਜਿਸ ਵਿਛਾਈ ਤੇ ਬੈਠੇ ਸਨ ਉਸ ਤੋਂ ਥੱਲੇ ਹੋ ਗਏ, ਮਾਤਾ ਪਿਤਾ ਨੂੰ ਅਦਬ ਨਾਲ ਬਿਠਾਇਆ। ਪਰ ਅੱਜ ਮਹਿਤਾ ਜੀ ਦੀਆਂ ਨਜ਼ਰਾਂ ਚ ਕੁਝ ਹੋਰ ਹੈ। ਸੋਚੀ ਪਏ ਹੋਏ, ਮੈਂ ਸਾਰੀ ਉਮਰ ਪੁੱਤਰ ਪੁੱਤਰ ਕਹਿ ਕੇ ਚਿੰਤਾ ਹੀ ਦਿੰਦਾ ਰਿਹਾ, ਸਾਰਾ ਸੰਸਾਰ ਜਿਹਨੂੰ ਮੱਥੇ ਟੇਕਦਾ, ਸਾਰਾ ਸੰਸਾਰ ਜਿਸ ਨੂੰ ਧੰਨ ਧੰਨ ਕਹਿ ਕੇ ਯਾਦ ਕਰਦਾ, ਕਾਲੂ ਕਿਤੇ ਤੇਰੇ ਮੰਦੇ ਭਾਗਦਾ ਨਹੀਂ ਕਿ ਤੂੰ ਇਸ ਨੂੰ ਸਮਝ ਨਾ ਸਕਿਆ। ਨਾਨਕੀ ਜਿਸ ਨੂੰ ਰੱਬ ਰੱਬ ਕਹਿੰਦੀ, ਅੱਜ ਗੌ ਨਾਲ ਵੇਖਿਆ, ਕੁਝ ਹੋਰ ਦਿਸਿਆ। ਹੌਲੀ ਜੀ ਛੋਪਲੇ ਜਾ ਅਗਾਂਹ ਹੋਇਆ ਤੇ ਗੁਰੂ ਨਾਨਕ ਦੇ ਚਰਨਾਂ ਤੇ ਪੈ ਗਿਆ। ਧੰਨ ਗੁਰੂ ਨਾਨਕ, ਕਹਿਣ ਲੱਗੇ ਪਿਤਾ ਜੀ ਕੀ ਕਰਦੇ ਹੋ? ਕਹਿਣ ਲੱਗੇ ਨਾਨਕ, ਨਾ ਅੱਜ ਪਿਤਾ ਨਾ ਕਹੋ, ਅੱਜ ਮੈਨੂੰ ਤੂੰ ਆਪਣੇ ਘਰ ਪ੍ਰਵੇਸ਼ ਕਰਨ ਦੀ ਆਗਿਆ ਦੇ, ਆਪਣੇ ਮਾਰਗ ਤੇ ਮੈਨੂੰ ਲਾ ਲੈ, ਮੈਨੂੰ ਵੀ ਉਹ ਕੁਝ ਬਣਾ ਲੈ। ਤੂੰ ਕਿੰਨਿਆਂ ਨੂੰ ਆਪਣੇ ਨਾਲ ਜੋੜਿਆ, ਆਪਣੇ ਮਗਰ ਲਾਇਆ, ਆਪਣੀ ਸਿੱਖੀ ਬਖਸ਼ਿਸ਼ ਕੀਤੀ ਏ, ਅੱਜ ਆਪਣੇ ਬਾਪ ਦੀ ਝੋਲੀ ਵੀ ਉਹ ਖੈਰ ਪਾ ਦੇ। ਧੰਨ ਗੁਰੂ ਨਾਨਕ ਨੇ ਮੋਢਿਆਂ ਤੋਂ ਫੜਿਆ, ਪਿਤਾ ਦੇ ਕੰਨ ਕੋਲ ਹੌਲੀ ਜੀ ਕਹਿਤਾ, ਸਤ ਕਰਤਾ ਸਤਨਾਮ। ਮਹਿਤਾ ਜੀ ਦਾ ਲੂਣ ਉੱਠਰ ਗਿਆ, ਆਨੰਦ ਨਾਲ ਭਰ ਗਿਆ ਰੋਮ ਰੋਮ। ਹੈਰਾਨ ਹੋ ਗਏ, ਮੈਂ ਇਸ ਚੀਜ਼ ਤੋਂ ਐਵੇਂ ਹੀ ਵਾਂਝਾ ਰਹਿ ਗਿਆ, ਕਿਉਂ ਜਾਪਿਆ ਵੀ ਇੱਕ ਦਿਨ ਤਾਂ ਐਸਾ ਸੀ ਜਿਸ ਦਿਨ ਨਾਨਕ ਨੇ ਮੇਰੇ ਘਰ ਜਨਮ ਲਿਆ ਸੀ, ਤੇ ਅੱਜ ਇਉਂ ਜਾਪਦਾ ਜਿਵੇਂ ਨਾਨਕ ਦੇ ਘਰ ਮੈਂ ਜਨਮ ਲੈ ਰਿਹਾ ਹਾਂ। ਮਹਿਤਾ ਜੀ ਨੂੰ ਇਉਂ ਜਾਪਦਾ ਹੈ ਜਿਵੇਂ ਨਾਨਕ ਦੀ ਗੁਰਮਤ ਦੇ ਘਰ ਵਿਚ, ਨਾਨਕ ਦੇ ਘਰ ਚ ਅੱਜ ਮੇਰਾ ਨਵਾਂ ਜੀਵਨ, ਨਵਾਂ ਜਨਮ ਹੋ ਕੇ ਇੱਕ ਨਵੇਂ ਜੀਵਨ ਦੀ ਆਰੰਭਤਾ ਹੋਈ। ਸਰੂਰ ਨਾਲ ਭਰੇ, ਆਨੰਦ ਨਾਲ ਭਰੇ ਹੋਏ, ਸਰਸਾਰ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪੈਣਾ ਚਾਹੁੰਦੇ, ਕਿਉਂਕਿ ਉਹ ਕੁਝ ਮਿਲ ਗਿਆ ਹੈ ਜੋ ਗੁਰੂ ਨਾਨਕ ਦੇ ਦਰ ਤੋਂ ਬੜਿਆਂ ਨੂੰ ਮਿਲਿਆ।